0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਾਡੇ ਦਰਮਿਆਨ ਅਤਿ ਸਤਿਕਾਰਯੋਗ ਸੰਪਰਦਾਇਕਾਰ ਸੇਵਾ ਸਰਹਾਲੀ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ, ਜੋ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਤਿਨਾਂ ਦੇ ਪਵਿੱਤਰ ਅਸਥਾਨ ਤੋਂ ਆਏ ਹਨ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਅਤੇ ਕੈਲਗਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਨੂੰ ਜੀ ਆਇਆਂ ਆਖਦਾ ਹੋਇਆ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਕੈਲਗਰੀ ਵਿੱਚ ਆਉਣ ਤੇ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਆਉਣ ਤੇ ਹਾਰਦਿਕ ਜੀ ਆਇਆਂ ਨੂੰ ਉਹਨਾਂ ਨੂੰ ਆਖਦਾ ਹਾਂ। ਹੁਣ ਲਗਭਗ 6:40 ਤੱਕ ਅੱਧੇ ਇੱਕ ਘੰਟੇ ਵਾਸਤੇ ਬਾਬਾ ਜੀ ਨੇ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਰਾਹੀਂ ਆਪ ਸੰਗਤਾਂ ਦੇ ਨਾਲ ਹਾਜ਼ਰੀਆਂ ਭਰਨੀਆਂ ਹਨ। ਬੜਾ ਵੱਡਾ ਕੁੰਭ ਸਤਿਕਾਰਯੋਗ ਬਾਬਾ ਜੀ ਨੇ ਬਾਬਾ ਸ਼ਾਮ ਸਿੰਘ ਜੀ ਅਟਾਰੀ ਉਹਨਾਂ ਦੇ ਅਸਥਾਨ ਤੇ ਲਾਇਆ ਹੋਇਆ ਹੈ। ਦਾਸ ਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਉੱਥੇ ਪ੍ਰਾਪਤ ਹੋਇਆ ਹੈ ਕਈ ਵਾਰ। ਪਿਛਲੇ ਸਮੇਂ ਗਿਆਨੀ ਸੁਖਪ੍ਰੀਤ ਸਿੰਘ ਜੀ ਸਭਰਾਵਾਂ ਵਾਲੇ, ਢਾਡੀ ਸਿੰਘ ਸਾਡੇ ਵਿੱਚ ਆਏ ਸਨ, ਉਹਨਾਂ ਨੂੰ ਵੀ ਇਹਨਾਂ ਮਹਾਂਪੁਰਖਾਂ ਨੇ ਤਿਆਰ ਕੀਤਾ। ਬਚਪਨ ਤੋਂ ਲੈ ਕੇ ਦੁਨਿਆਵੀ ਵਿੱਦਿਆ ਦੇ ਨਾਲ ਗੁਰਮਤਿ ਦੀ ਵਿੱਦਿਆ ਪੜ੍ਹਾਈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਢਾਡੀ ਕਲਾ ਦੇ ਵਿੱਚ ਪ੍ਰਚੰਡ ਕਰਕੇ ਅੱਜ ਬੜਾ ਨਾਮ ਉਹਨਾਂ ਨੇ ਸਿੱਖ ਪੰਥ ਦੇ ਵਿੱਚ ਕਮਾਇਆ ਹੈ। ਬੜੇ ਸਤਿਕਾਰ ਸਿੱਖ ਪੰਥ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਕੋਈ 10, 20, 50, 100 ਨਹੀਂ, ਪਤਾ ਨਹੀਂ ਕਿੰਨੇ ਕੁ ਸੈਂਕੜਿਆਂ ਦੀ ਗਿਣਤੀ ਵਿੱਚ ਸਤਿਕਾਰਯੋਗ ਬਾਬਾ ਜੀ ਨੇ ਉੱਥੇ ਵਿਦਿਆਰਥੀ ਪੜ੍ਹਾਏ ਅਤੇ ਅੱਜ ਵੀ ਪੜ੍ਹ ਰਹੇ ਨੇ। ਜਿੱਥੇ ਗੁਰਮਤਿ ਦੀ ਵਿੱਦਿਆ ਉਹਨਾਂ ਨੂੰ ਢਾਡੀ ਵਾਰਾਂ, ਕਥਾਵਾਚਕ ਰਾਗੀ ਸਿੰਘ, ਕਵੀਸ਼ਰ ਸਿੰਘ, ਪਾਠੀ ਸਿੰਘ, ਗ੍ਰੰਥੀ ਸਿੰਘ ਤਿਆਰ ਕੀਤੇ ਜਾਂਦੇ ਆ, ਉੱਥੇ ਨਾਲ ਦੀ ਨਾਲ ਦੁਨਿਆਵੀ ਵਿੱਦਿਆ ਜਿਹੜੀ ਉਹ ਜਿਸ ਵੀ ਕਲਾਸ ਤੋਂ ਬੱਚਾ ਪੜ੍ਹਨਾ ਚਾਹਵੇ, ਜਿਸ ਵੀ ਲੈਵਲ ਤੱਕ ਪੜ੍ਹਨਾ ਚਾਹੇ, ਉੱਥੋਂ ਤੱਕ ਸਤਿਕਾਰਯੋਗ ਬਾਬਾ ਜੀ ਉਹਨਾਂ ਨੂੰ ਗੁਰਮਤਿ ਦੀ ਵਿੱਦਿਆ ਦੇ ਨਾਲ ਨਾਲ ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਨਿਪੁੰਨ ਕਰਦੇ ਆ। ਸੈਂਕੜੇ ਵਿਦਿਆਰਥੀ ਆਸਟ੍ਰੇਲੀਆ ਵਿੱਚ, ਨਿਊਜ਼ੀਲੈਂਡ ਵਿੱਚ, ਅਮਰੀਕਾ, ਇੰਗਲੈਂਡ, ਕੈਨੇਡਾ ਵਰਗੇ ਸ਼ਹਿਰਾਂ ਵਿੱਚ ਮਿਲਦੇ ਰਹਿੰਦੇ ਆ, ਜਿਨ੍ਹਾਂ ਨੂੰ ਉਸ ਅਸਥਾਨ 'ਤੇ ਰਹਿ ਕੇ ਗੁਰਮਤਿ ਦੀ ਵਿੱਦਿਆ ਨਾਲ ਦੁਨਿਆਵੀ ਵਿੱਦਿਆ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਅਨੇਕਾਂ ਹੀ ਅਜਿਹੇ ਬੱਚੇ ਜਿਨ੍ਹਾਂ ਦੇ ਮਾਂ ਬਾਪ ਨਹੀਂ ਜਾਂ ਸਰੀਰਕ ਤੌਰ 'ਤੇ ਕਿਸੇ ਤਰ੍ਹਾਂ ਦੀ ਕੋਈ ਡਿਸਬਿਲਿਟੀ ਸੀ, ਉਹਨਾਂ ਸਾਰਿਆਂ ਨੂੰ ਮਹਾਂਪੁਰਖਾਂ ਨੇ ਸੰਭਾਲਿਆ ਅਤੇ ਦਿਨ ਰਾਤ ਇੱਕ ਕਰਕੇ ਉੱਥੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਦਾ ਇੱਕ ਵੱਡਾ ਕੇਂਦਰ ਸਥਾਪਿਤ ਕੀਤਾ। ਸੋ ਐਸੇ ਰੱਬ ਦੇ ਪਿਆਰੇ ਮਹਾਂਪੁਰਖ ਪਰਉਪਕਾਰ ਦੀ ਮੂਰਤ ਅਤਿ ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ ਸਾਡੇ ਵਿੱਚ ਤਸ਼ਰੀਫ ਲੈ ਕੇ ਆਏ ਹਨ। ਫਿਰ ਮੈਂ ਉਹਨਾਂ ਨੂੰ ਧੰਨਵਾਦ ਅਤੇ ਹਾਰਦਿਕ ਜੀ ਆਇਆਂ ਆਖਦਾ ਹਾਂ। ਉਹਨਾਂ ਦੇ ਨਾਲ ਭਾਈ ਗੁਰਵੀਰ ਸਿੰਘ ਜੀ ਗਤਕਾ ਉਸਤਾਦ, ਉਹ ਵੀ ਨਾਲ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਹਿਲਾਂ ਇੱਥੇ ਬੱਚਿਆਂ ਨੂੰ ਉਹ ਗੱਤਕੇ ਦੀ ਸਿਖਲਾਈ ਵੀ ਕੈਲਗਰੀ ਵਿੱਚ ਕਈ ਮਹੀਨੇ 2-3 ਵਾਰ ਉਹਨਾਂ ਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਬੱਚਿਆਂ ਨੂੰ ਗੱਤਕਾ ਵੀ ਇੱਥੇ ਸਿਖਾਉਂਦੇ ਰਹੇ, ਉਹ ਵੀ ਨਾਲ ਆਏ, ਉਹਨਾਂ ਦਾ ਵੀ ਧੰਨਵਾਦ। ਜਿੰਨੇ ਵੀ ਨਾਲ ਸਿੰਘ ਆਏ ਆ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬਾਬਾ ਜੀ ਨੂੰ ਬੇਨਤੀ ਕਰਾਂ ਅਗਲੇ ਲਗਭਗ 25 ਮਿੰਟ ਵਾਸਤੇ 6:40 ਤੱਕ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ, ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਰਾਹੀਂ ਹਾਜ਼ਰੀ ਲਵਾਉਣਗੇ। ਅਤਿ ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਵਾਸਾਂ ਰੂਪੀ ਰਾਤ ਤੇਰੀ ਖਤਮ ਹੁੰਦੀ ਜਾ ਰਹੀ ਹੈ। ਮਨੁੱਖਾਂ ਦੇ ਹੀ ਮਿਲੀਆਂ ਲਾਹਾ ਪ੍ਰਾਪਤ ਕਰਨ ਵਾਸਤੇ ਆਪਾਂ ਆਏ ਵੀ ਲਾਹਾ ਲੈਣ ਵਾਸਤੇ ਹਾਂ। ਉਹ ਸਾਰੀ ਸੰਗਤ ਰਲ ਮਿਲ ਕੇ ਲਾਹੇ ਪ੍ਰਾਪਤ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਹਿ ਕੇ ਵਾਹਿਗੁਰੂ ਦਾ ਸਿਮਰਨ ਜਾਪ ਕਰੀਏ। ਸਾਰੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਕਿਰਪਾ ਕਰਿਓ, ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰ ਹੋ, ਸਾਰੇ ਕਿਰਪਾ ਕਰਿਓ। ਪਹਿਲਾਂ ਆਪਾਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਾਂਗੇ, ਫਿਰ ਕੁਝ ਸਮਾਂ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਨਾਲ ਜੁੜਾਂਗੇ ਤੇ ਆਪਣੇ ਦਿੱਤੇ ਹੋਏ ਪਰਮੇਸ਼ਰ ਜੀ ਦੇ ਦਿੱਤੇ ਹੋਏ ਸਵਾਸਾਂ ਨੂੰ ਸਫਲਾ ਕਰਨਾ ਕਰਾਂਗੇ, ਲਾਹੇ ਪ੍ਰਾਪਤ ਕਰਾਂਗੇ। ਭਾਈ ਕਰਿਓ ਕਿਰਪਾ, ਸਾਰੀ ਸੰਗਤ ਪਿਆਰ ਵਿੱਚ ਆਏ ਤੇ ਆਇਓ, ਪਿਆਰ ਵਿੱਚ ਆ ਕੇ ਜਪੀਏ ਜੀ।

ਗੁਰਬਾਣੀ ਚ ਲਿਖਿਆ ਸੱਚ ਹੈ। ਗੁਰਬਾਣੀ ਕਹਿੰਦੀ ਆ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਤੇ ਜਿਹੜੇ ਆਪ ਵੱਡੇ ਉਹਨਾਂ ਦਾ ਮੰਤਰ ਵੀ ਵੱਡਾ, ਜਿਹੜਾ ਇਹਨੂੰ ਜਪਦਾ ਉਹ ਵੀ ਵੱਡਾ ਹੋ ਜਾਂਦਾ, ਉਹਦਾ ਵੀ ਸਤਿਕਾਰ ਹੋਣ ਲੱਗ ਪੈਂਦਾ ਦੁਨੀਆਂ 'ਤੇ। ਇਹ ਆ ਮੂਲ ਮੰਤਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਜਦੋਂ ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਦੁਨੀਆਂ ਦਾ ਭਲਾ ਕਰ ਰਿਹਾ। ਦਿਨ ਦੁਨੀਆਂ ਦੇ ਮਾਲਕ ਇੱਕ ਦਿਨ ਆਪਣੀ ਮੌਜ ਵਿੱਚ ਆਏ, ਵੇਈ ਨਦੀ ਵਿੱਚ ਇਸ਼ਨਾਨ ਕਰਨ ਅਤੇ ਗਏ, ਚੁੱਭੀ ਮਾਰੀ, ਤਿੰਨ ਦਿਨ ਅਲੋਪ ਹੋਏ। ਤਿੰਨਾਂ ਦਿਨਾਂ ਬਾਅਦ ਬਾਹਰ ਆਏ, ਆਣ ਕੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਮੂਲ ਮੰਤਰ ਦੀ ਦਾਤ ਦਿੱਤੀ ਅਤੇ ਮੂਲ ਮੰਤਰ ਦੀ ਵਰਖਾ ਕਰਕੇ ਜਿੱਥੇ ਵੀ ਜਾਂਦੇ ਸੀ ਮੂਲ ਮੰਤਰ ਦੀ ਦਾਤ ਵੰਡਦੇ ਸੀ, ਸੰਗਤਾਂ ਨੂੰ ਜਪਾਉਂਦੇ ਸੀ, ਜਪਣ ਵਾਸਤੇ ਪ੍ਰੇਰਨਾ ਦਿੰਦੇ ਸਨ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਦੀ

ਨਦੀ ਹਜੂਰੀ ਚ ਪੰਜ ਪਿਆਰੇ ਬਾਟਾ ਅੰਮ੍ਰਿਤ ਦਾ ਤਿਆਰ ਕਰਦੇ ਨੇ, ਉਦੋਂ ਫਿਰ ਅੰਮ੍ਰਿਤ ਵਲਾਖੀ ਅੰਮ੍ਰਿਤ ਛਕਦੇ ਤੇ ਉਦੋਂ ਉਹਨਾਂ ਨੂੰ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ ਜਾਂਦੀ ਹੈ। ਸੋ ਗੁਰਮੁਖੋ ਪਿਆਰਿਓ, ਇਹ ਆਪਣਾ ਮੂਲ ਮੰਤਰ ਤੇ ਵਾਹਿਗੁਰੂ

ਪੁੱਤਰ ਹੈ। ਜਪਿਆ ਕਰੋ ਤਗੜਿਓ ਕਿ ਅੰਮ੍ਰਿਤ ਵੇਲੇ ਉੱਠ ਕੇ ਜ਼ਰੂਰ ਇਹਦਾ ਸਿਮਰਨ ਕਰਨਾ ਹਰ ਗੁਰਸਿੱਖ ਦਾ ਫਰਜ਼ ਹੈ। ਜਿੱਥੇ ਪੰਜਾਂ ਬਾਣੀਆਂ ਦਾ ਨਿਤਨੇਮ ਜਾਪ ਕਰਨਾ ਸ਼ਾਮ ਨੂੰ ਸੋਦਾ ਰਹਿਦਾ ਸਾ ਗੁਰਬਾਣੀ ਨਿਤਨੇਮ ਜਾਪ ਕਰਨਾ ਸੌਣ ਲੱਗਿਆਂ ਸੋਹਲਾ ਸਾਹਿਬ ਦੀ ਬਾਣੀ ਪੜ੍ਹਨੀ ਆ ਉੱਥੇ ਨਾਲ ਨਾਲ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਦਾ ਵੀ ਜਾਪ ਕਰਨਾ ਸਿੱਖ ਦਾ ਫਰਜ਼ ਹੈ। ਇਹ ਆਪਣਾ ਮੂਲ ਮੰਤਰ ਆਓ ਹੁਣ ਵਾਹਿਗੁਰੂ ਗੁਰਮੰਤਰ ਦੇ ਜਾਪ ਨਾਲ ਜੁੜੀਏ ਗੁਰਮੰਤਰ ਸਾਰੇ ਜਪੀਏ ਥੋੜ੍ਹੇ ਜਿਹੇ ਸਮੇਂ ਵਾਸਤੇ ਕਰਿਓ ਕਿਰਪਾ ਸਾਰੀ ਸੰਗਤਾਂ ਇੱਕ ਸੁਰ ਇੱਕ ਤਾਲ ਹੋ ਕੇ ਜਪਣ ਦੀ ਕੋਸ਼ਿਸ਼ ਕਰਿਓ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ।

0: ਦਰ ਪ੍ਰਵਾਨ ਕਰਨ, ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਦਾਸ ਕੋਈ ਕਥਾ ਵਾਚਕ ਨਹੀਂ ਗਾ, ਨਾ ਕੋਈ ਢਾਡੀਆਂ ਨਾ ਰਾਗੀਆਂ, ਕੇਵਲ ਮਹਾਂਪੁਰਖਾਂ ਦੀ ਸੰਗਤ ਕੀਤੀ ਆ। ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਿਆਲੀ ਸਾਹਿਬ ਵਾਲੇ ਮਹਾਂਪੁਰਖਾਂ ਦੇ ਨਾਲ ਰਹਿ ਕੇ ਸੇਵਾ ਕਰਦੇ ਰਹੇ ਹਾਂ, ਉਹਨਾਂ ਦੀ ਸੰਗਤ ਕੀਤੀ। ਜਿੰਨਾ ਕੁ ਮਹਾਰਾਜ ਨੇ ਮੱਤ ਦਿੱਤੀ ਆ, ਉਹ ਮੱਤ ਅਨੁਸਾਰ ਆਪ ਜੀ ਦੇ ਨਾਲ ਵਿਚਾਰ ਕੀਤੇ ਆ। ਗੁਰੂ ਚਰਨਾਂ 'ਚ ਹਾਜ਼ਰੀਆਂ ਭਰੀਆਂ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰਬੰਧਕਾਂ ਦਾ ਸਮੂਹ ਸੰਗਤ ਦਾ, ਹਜ਼ੂਰੀ ਰਾਗੀ ਸਿੰਘ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਪੜ੍ਹਿਆ ਸੁਣਿਆ ਆਪਣੇ ਸਾਰਿਆਂ ਦੇ ਹਿਰਦਿਆਂ ਤੇ ਵਸੇ, ਲੋਕ ਪ੍ਰਲੋਕ ਸਹੇਲੇ ਹੋਣ, ਭੁੱਲਾਂ ਚੁੱਕਾਂ ਦੀ ਖਿਮਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲ ਤੋਂ ਧੰਨਵਾਦੀ ਹਾਂ ਸਤਿਕਾਰਯੋਗ ਬਾਬਾ ਜੀ ਬਾਬਾ ਸ਼ਿੰਦਰ ਸਿੰਘ ਜੀ ਸਭਰਾਵਾਂ ਵਾਲਿਆਂ ਦੇ, ਜਿਨ੍ਹਾਂ ਨੇ ਆਪ ਸਮੂਹ ਸੰਗਤਾਂ ਨੂੰ ਗੁਰਬਾਣੀ, ਗੁਰਮਤਿ ਵਿਚਾਰਾਂ, ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਰਾਹੀਂ ਨਿਹਾਲ ਕੀਤਾ ਹੈ, ਸਤਿਗੁਰਾਂ ਜੀ ਦੇ ਦਰ ਘਰ ਦੇ ਨਾਲ ਜੋੜਿਆ ਹੈ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਤੇ ਕੈਲਗਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਦਾ ਹਾਰਦਿਕ ਧੰਨਵਾਦ ਹੈ ਜੀ ਆਇਆਂ ਨੂੰ। ਬਾਬਾ ਜੀ ਨੂੰ ਬੇਨਤੀ ਕਰਾਂ ਗੁਰੂ ਘਰ ਦੀ ਬਖਸ਼ਿਸ਼ ਸਰੋ ਪਾਓ ਪ੍ਰਾਪਤ ਕਰਨ। ਸਰੋ ਪਾਓ ਦੀ ਬਖਸ਼ਿਸ਼ ਕਰਨ ਵਾਸਤੇ ਬੇਨਤੀ ਕਰਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਬਾਬਾ ਲਖਵਿੰਦਰ ਸਿੰਘ ਜੀ, ਭਾਈ ਜਗਦੇਵ ਸਿੰਘ ਜੀ ਜਾਚਕ ਅਤੇ ਹੋਰ ਵੀ ਨਾਲ ਗੁਰੂ ਘਰ ਦੇ ਸੇਵਾਦਾਰ ਹਾਜ਼ਰ ਹੋ ਕੇ ਬਾਬਾ ਜੀ ਨੂੰ ਗੁਰੂ ਘਰ ਵੱਲੋਂ ਸਤਿਕਾਰ ਭੇਟ ਕਰਨਗੇ। ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਜਿਸ ਤਰ੍ਹਾਂ ਦਿਨ ਰਾਤ ਇੱਕ ਕਰਕੇ ਬਾਬਾ ਜੀ ਪਰਉਪਕਾਰ ਦੇ ਕਾਰਜ ਕਰ ਰਹੇ ਹਨ। ਸੈਂਕੜੀ ਵਿਦਿਆਰਥੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਵਿਦਿਆ ਗੁਰਮਤਿ ਦੀ ਪੜ੍ਹ ਪੜ੍ਹਾ ਰਹੇ ਨੇ। ਵਿਦੇਸ਼ਾਂ ਵਿੱਚ ਬਾਬਾ ਜੀ ਨੇ ਸਾਰੇ ਬੱਚਿਆਂ ਨੂੰ ਭੇਜਿਆ। ਬੋਲੇ ਸੋ ਨਿਹਾਲ। ਨਾਲ ਹੀ ਬੇਨਤੀ ਕਰਾਂ ਭਾਈ ਗੁਰਵੀਰ ਸਿੰਘ ਜੀ ਗਤਕਾ ਉਸਤਾਦ, ਉਹ ਵੀ ਸਨਮਾਨ ਪ੍ਰਾਪਤ ਕਰਨਗੇ। ਸਤਿ ਸ੍ਰੀ ਅਕਾਲ। ਸੋ ਬਹੁਤ ਬਹੁਤ ਧੰਨਵਾਦ ਹੈ ਸਮੂਹ ਸੇਵਾਦਾਰਾਂ ਦਾ, ਪਰਿਵਾਰਾਂ ਦਾ, ਬਾਬਾ ਜੀ ਦਾ, ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧਕਾਂ ਦੇ ਵੱਲੋਂ। ਸਤਿਗੁਰੂ ਜੀ ਕਿਰਪਾ ਕਰਨ, ਫਿਰ ਇਸੇ ਤਰ੍ਹਾਂ ਜਦੋਂ ਕਦੇ ਆਪ ਜੀ ਦਾ ਕੈਲਗਰੀ ਆਉਣ ਦਾ ਪ੍ਰੋਗਰਾਮ ਬਣੇ, ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਨੇ, ਪ੍ਰਵਚਨ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਵਾ ਕੇ ਇਸੇ ਤਰ੍ਹਾਂ ਆਪ ਜੀਆਂ ਨੇ ਨਿਹਾਲਤਾ ਬਖਸ਼ਿਸ਼ ਕਰਨੀ। ਸੋ ਆਓ ਹੁਣ ਸਮਾਂ ਹੈ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਦਾ। ਬੋਲੇ ਸੋ ਨਿਹਾਲ। ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ, ਉਪਰੰਤ ਢਾਡੀ ਜਥੇ ਦਾ ਸਮਾਂ ਹੋਵੇਗਾ। ਇਸੇ ਹੀ ਤਰ੍ਹਾਂ ਆਪ ਸੰਗਤਾਂ ਨੇ ਨਿਰੰਤਰ ਗੁਰੂ ਦਰਬਾਰ ਵਿੱਚ ਸੱਜ ਕੇ ਹਾਜ਼ਰੀਆਂ ਭਰਨੀਆਂ, ਮਿਲੇ ਹੋਏ ਮਨੁੱਖਾ ਜਨਮ ਨੂੰ ਸਫਲਾ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सवारी संगत जी प्यार सत फते बुलाओ वाहे गुरु जी का
1: खालसा
0: वाहे गुरु जी की फतेह। कथा आरंभ करन तो प्रथम कुछ बोल सांझे करन दा जतन करा। तुसाने बहुत ही प्यार विच गुरु दरबार दियां हाजरियां भरियां ने अते साढ़े बहुत ही सत्कार योग संत बाबा शिंदर सिंह जी सबरा, सत्कार योग संत बाबा तारा सिंह जी तो सरहाली साहब जी तो वरसोए हुए महापुरख जिन्हां ने स्थान ते बहुत सोहने विद्यालय तैयार किए हुए ने अते उन्हां विद्यालयां दे विच बेअंत विद्यार्थी जड़े ने ਉਹ ਗੁਰਮਤ ਦੀ ਵਿੱਦਿਆ ਹਾਸਲ ਕਰਦੇ ਨੇ। ਮੈਂ ਤਾਂ ਥੋੜ੍ਹਾ ਜਿਹਾ ਕਥਾ ਤੋਂ ਪ੍ਰਥਮ ਇਹ ਬਚਨ ਸਾਂਝਾ ਕਰਨ ਲੱਗਾ ਹੈ ਵੀ ਦਾਸ ਨੂੰ ਸਤਿਕਾਰਯੋਗ ਸੰਤ ਬਾਬਾ ਸ਼ਿੰਦਰ ਸਿੰਘ ਜੀ ਗਾਹੇ ਵਗਾਹੇ ਮਿਲਦੇ ਰਹਿੰਦੇ ਨੇ ਔਰ ਸਾਡੇ ਨਗਰ ਵਿੱਚ ਸਾਡੇ ਖੁਦ ਵੀ ਦਰਬਾਰ ਤੇ ਸਥਾਨ ਤੇ ਪਹੁੰਚੇ ਨੇ। ਮੈਂ ਜੋ ਬਚਨ ਕਰ ਰਿਹਾ ਸੀ ਵੀ ਜਿਸ ਵੇਲੇ ਉਹ ਵਾਹਿਗੁਰੂ ਗੁਰਮੰਤਰ ਜਪਾ ਰਹੇ ਸਨ ਉਹਦਾ ਕਾਰਨ ਕੀ ਹੈ? ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੁੰਦਾ ਹੈ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਗੁਰਮੰਤਰ ਦਾ ਵਾਸਾ ਹੁੰਦਾ ਹੈ। ਔਰ ਜਿਸ ਵੇਲੇ ਉਹ ਬੋਲ ਸੁਣਾ ਰਹੇ ਸੀ ਨਾ ਵਾਹਿਗੁਰੂ ਮੰਤਰ ਦਾ ਜਾਪ, ਤੇ ਮੇਰੀ ਸੁਰਤ ਵਿੱਚ ਇੱਕ ਕਵਿਤ ਭਾਈ ਗੁਰਦਾਸ ਸਾਹਿਬ ਜੀ ਦਾ ਚੱਲ ਰਿਹਾ ਸੀ ਵੀ ਸਾਡੇ ਵੱਡੇ ਭਾਗ ਨੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲ ਰਿਹਾ, ਅਸੀਂ ਸਾਰੇ ਜਪ ਰਹੇ ਹਾਂ। ਉਹ ਕਵਿਤ ਤੁਹਾਡੇ ਨਾਲ ਸਾਂਝਾ ਕਰਾਂ। ਸਤਿਕਾਰਯੋਗ ਬਾਬਾ ਜੀ ਬੈਠੇ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਧਿਆਨ ਦੇ ਕੇ ਸੁਣਿਓ, ਇੱਕ ਵਾਰ ਆਖੋ ਸਤਨਾਮ ਸ਼੍ਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜੈਸੇ 68 ਤੀਰਥ ਪਰਸ ਕੀਓ, ਕੋਈ 68 ਤੀਰਥਾਂ ਤੇ ਇਸ਼ਨਾਨ ਯਾਤਰਾ ਕਰਨੀ ਚਾਹਵੇ ਤੇ ਬੜੀ ਔਖੀ ਹੈ, ਕਈ ਵਾਰ ਦਰਬਾਰ ਸਾਹਿਬ ਜਾਣ ਦਾ ਟਾਈਮ ਨਹੀਂ ਜੇ ਲੱਗਦਾ, ਪਰ ਅੱਜ ਉਹ ਕਿਰਪਾ ਸਾਰੀ ਸਾਹਿਬਾਂ ਦੀ ਹਜ਼ੂਰੀ ਵਿੱਚ ਪ੍ਰਾਪਤ ਹੈ। ਜੈਸੇ 68 ਤੇ 60 ਭਾਈ ਬਲਜਿੰਦਰ ਸਿੰਘ ਜੀ 68 ਤੀਰਥ ਪਰਸ ਕੀਓ, ਜੁਗ ਚਾਰ ਰਹਿਓ ਕੈਲਾਸ਼ ਰਹਿਓ, ਲਮੇਰੀ ਉਮਰਾ ਹੋ ਜਾਣੀ ਚੰਗੀ ਬਾਤ ਹੈ, ਪਰ ਇੱਕ ਤੁਹਾਨੂੰ ਬਚਨ ਯਾਦ ਹੈ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ। ਉਮਰਾਂ ਤੇ ਉਹੀ ਚੰਗੀ ਹੈ ਜਿਸ ਉਮਰ ਵਿੱਚ ਗੁਰੂ ਜੀ ਦਾ ਜਾਪ ਚੱਲ ਰਿਹਾ ਹੈ। ਕੈਲਾਸ਼ ਰਹਿਓ ਜੈਸੇ ਲੱਖ ਬਾਰ ਕੁਰਸ਼ੇਤਰ ਮੇ ਅਸਮੇਧ ਜਗ ਭੰਗ ਠਈਓ, ਅਸਮੇਧ ਜਗ ਜੋ ਪਾਂਡਵਾਂ ਨੇ ਕੀਤਾ ਸੀ ਦੁਬਾਰਾ ਹੋਇਆ ਹੀ ਨਹੀਂ, ਕਹਿੰਦੇ ਲੱਖਾਂ ਹੀ ਵਾਰ ਉਹ ਜਗ ਭੰਡਾਰਾ ਕਰ ਲਏ, ਪਰ ਉਹਦਾ ਫਲ ਵੀ ਥੋੜਾ ਹੈ ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜੀ ਦੇ ਜਾਪ ਨੂੰ ਜਪਿਆ ਹੈ। ਜੈਸੇ ਲੱਖ ਲੱਖ ਜੀ ਵੇਖੋ ਕਮਾਲ ਹੋ ਗਈ, ਜੈਸੇ ਲੱਖ ਬਾਰ ਕੁਰਸ਼ੇਤਰ ਮੇ ਅਸਮੇਧ ਜਗ ਭੰਗ ਠਈਓ, ਦੂਜਾ ਬੋਲ ਤੀਜਾ ਬੋਲ ਕਹਿੰਦੇ ਨੇ ਜੈਸੇ ਕੋਟ ਬਰਸ ਤਪ ਉਰਦ ਮੁਖੀ ਬੈਸੰਤਰ ਮੈਂ ਤਨ ਦਾਹੇ ਦਈਓ, ਤੇ ਚੌਥਾ ਬੋਲ ਕਹਿੰਦੇ ਨੇ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿੰਨੀ ਏਕ ਬਾਰ ਸ੍ਰੀ ਵਾਹਿਗੁਰੂ ਕਹੀਓ। ਆਖੋ ਸਤਨਾਮ ਸ਼੍ਰੀ। ਤੇ ਤੁਸਾਂ ਨੇ ਕਿੰਨੀਆਂ ਸੰਗਤਾਂ ਨੇ ਰਲ ਮਿਲ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ ਹੈ। ਮੈਂ ਤਾਂ ਥੋੜ੍ਹਾ ਜਿਹਾ ਇਹ ਬਚਨ ਸਾਂਝਾ ਕੀਤਾ, ਕਈ ਵਾਰ ਅੰਦਰ ਸੁਰਤ ਜਿਹੜੀ ਉਹ ਚੱਲਦੀ ਹੈ ਵੀ ਬਾਬਾ ਜੀ ਬੈਠੇ ਸੀ ਉਹਨਾਂ ਤੇ ਗੁਰੂ ਜਪਾਇਆ, ਕੋਈ ਕਥਾ ਤਾਂ ਸੁਣਾਈ ਨਹੀਂ ਹੈ, ਕਿਉਂਕਿ ਜਿਹੜੇ ਵਿਚਾਰਾਂ ਨੇ ਉਹ ਗਾਂਹ ਦੀ ਗਾਂਹ ਚੱਲਦੀਆਂ ਰਹਿੰਦੀਆਂ ਨੇ। ਮੈਂ ਤਾਂ ਥੋੜ੍ਹਾ ਜਿਹਾ ਬੋਲ ਬਚਨ ਸਾਂਝਾ ਕੀਤਾ ਜਿੱਥੇ ਵਾਹਿਗੁਰੂ ਕਥਾ ਕੀ ਕਹਿੰਦੀ ਹੈ, ਬਾਣੀ ਕੀਰਤਨ ਗੁਰੂ ਗੁਰੂ ਗੁਰੂ ਗੁਰੂ ਗੁਰੂ ਜਪ ਪ੍ਰਾਨੀ ਆਓ, ਸ਼ਬਦ ਹਰ ਹਰ ਜਪੈ ਨਾਮ ਨਵਨਦ ਅਪੈ ਰਸਰ ਐਣ ਸਰਸੈ ਸਤ ਕਰ ਜਾਨੀਓ, ਹੁਣ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀ ਹੋ ਜੋਤਾ ਸਭ ਸੁਖ ਇਤ ਉਤ ਬੰਸ ਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ, ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ, ਮਤ ਕੋ ਭਰਮ ਭੁੱਲੈ ਸੰਸਾਰ ਗੁਰਬਿਨ ਕੋਇ ਨਾ ਉਤਰ ਸਪਾਰ। ਮੈਂ ਜਿੱਥੇ ਬੇਨਤੀ ਲਿਆਉਣਾ ਚਾਹੁੰਦਾ, ਸਤਿਕਾਰਯੋਗ ਮਹਾਂਪੁਰਸ਼ ਆਏ ਨੇ, ਜਿੱਥੇ ਪ੍ਰਬੰਧਕ ਸਾਹਿਬਾਨਾਂ ਨੇ ਬਾਬਾ ਜੀ ਦਾ ਸਤਿਕਾਰ ਕੀਤਾ ਹੈ, ਤੁਸੀਂ ਸੰਗਤਾਂ ਨੇ ਵੀ ਸਰਦੀ ਬੰਦੀ ਮਾਇਆ ਜਿਹੜੀ ਮੈਂ ਜਿੱਥੇ ਬਾਤ ਲਿਆਉਣਾ ਚਾਹੁੰਦਾ ਤੁਸਾਂ ਨੇ ਕੀਤੀ ਹੈ, ਪਰ ਇੱਕ ਤੇ ਬਾਤ ਹੁੰਦੀ ਹੈ ਨਾ ਵੀ ਬਾਬਾ ਜੀ ਪਾ ਕੇ ਜੇਬ ਚ ਲੈ ਗਏ, ਆਪਾਂ ਸੁਣਦੇ ਹਾਂ ਵੀ ਲੱਗੀ ਨਹੀਂ ਹੈ, ਇਹ ਸਾਡੇ ਦਿਮਾਗ ਚ ਬੜਾ ਸੁਰਤ ਚੱਲਦੀ ਹੈ। ਪਰ ਮੈਂ ਦਾਸ ਨੇ ਖੁਦ ਦੇਖਿਆ ਜੋ ਇਹਨਾਂ ਕੋਲ ਤੁਹਾਡਾ ਤਿਲ ਫੁੱਲ ਜਾਵੇਗਾ ਨਾ ਉਹ ਸਾਰਾ ਹੀ ਲੱਗ ਜਾਣਾ ਜੇ। ਆਖੋ ਸਤਨਾਮ ਸ਼੍ਰੀ। ਮੈਂ ਤਾਂ ਇਹ ਬਚਨ ਸਾਂਝੇ ਕੀਤੇ ਨੇ ਵੀ ਜਿਹੜਾ ਤੁਹਾਡਾ ਕੋਈ ਡਾਲਰ, ਅੱਧਾ ਡਾਲਰ, 25 ਸੈਂਟ ਵੀ ਤੁਹਾਡੇ ਕੋਲੋਂ ਚਲੇ ਗਏ ਨਾ ਉਹ ਤੁਹਾਡੇ ਵਿਅਰਥ ਨਹੀਂ ਜਾਣੇ। ਉਹ ਲੋੜਵੰਦ ਜਿਹੜੇ ਬੱਚੇ ਪੜ੍ਹਦੇ ਨੇ, ਗੁਰਮਤਿ ਦੀ ਵਿੱਦਿਆ ਹਾਸਲ ਕਰਦੇ ਨੇ, ਉਹ ਸਾਰੇ ਉਹਨਾਂ ਦੇ ਥਾਂ ਤੇ ਲੱਗ ਜਾਣੇ ਨੇ। ਮੈਂ ਇੰਨੀਆਂ ਕੁ ਬੇਨਤੀਆਂ ਜ਼ਰੂਰੀ ਸਾਂਝੀਆਂ ਕਰਨੀਆਂ ਸੀ, ਉਹ ਮੈਂ ਤਾਂ ਕੀਤੀਆਂ ਨੇ ਵੀ ਸਤਿਗੁਰੂ ਮਹਾਰਾਜ ਰਹਿਮਤ ਕਰਨ, ਜਿਸ ਵੇਲੇ ਐਸੇ ਰੱਬ ਦੇ ਪਿਆਰੇ ਆਉਂਦੇ ਨੇ। ਇੱਕ ਮੈਂ ਥੋੜ੍ਹਾ ਜਿਹਾ ਹੋਰ ਬੋਲ ਸਾਂਝਾ ਕਰਦਿਆਂ, ਭੁਲੇਖਾ ਨਹੀਂ ਖਾਣਾ, ਜੀਵਨ ਵਾਲੇ ਮਹਾਂਪੁਰਖ ਹੁੰਦੇ ਨੇ। ਗੁੱਛਾ ਹੋਏ ਤਰ ਘੁੰਨਿਆ ਕਿਉਂ ਵੜੀਆ ਦੱਖ, ਅੱਕੈ ਕੇਰੀ ਖੱਖੜੀ ਕੋਈ ਆਂਬਣਾ ਅੱਖ, ਗਹਿਣੇ ਜਿਉਂ ਜਰ ਪੋਸ ਦੇ ਨਹੀਂ ਸੋਇਨਾ ਭੱਖ, ਫਟਕਨ ਪੁੱਜਣ ਹੀਰਿਆਂ ਭਰੈ ਬਿਆਖ, ਧੌਲੇ ਦਿਸਣ ਸ਼ਾਹੇ ਦੁੱਧ ਬਹੁ ਸਾਧੋ ਗੁਣ ਭੱਖ, ਤਿਉ ਸਾਧ ਸਾਧ ਪਰਖੀਐ ਕਰਤੂਤ ਸੋ ਭੱਖ। ਇਹਨਾਂ ਮਹਾਂਪੁਰਖਾਂ ਦਾ ਜੀਵਨ ਕਮਾਇਆ ਹੋਇਆ ਹੈ, ਹੰਡਾਇਆ ਹੋਇਆ ਹੈ। ਔਰ ਮੈਂ ਤੁਹਾਨੂੰ ਇੱਕ ਬਾਤ ਹੋਰ ਸਾਂਝੀ ਕਰਾਂ, ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਖ, ਉਹਨਾਂ ਦੇ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ, ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ, ਕਿਉਂਕਿ ਅਸੀਂ ਦਮਦਮੇ ਟਕਸਾਲ ਦੇ ਵਿਦਿਆਰਥੀ ਹਾਂ ਤਾਂ ਅੱਤ ਦਾ ਪਿਆਰ ਹੋਇਆ ਕਰਦਾ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤ ਬਾਬਾ ਤਾਰਾ ਸਿੰਘ ਜੀ ਦੇ ਪੈਂਦਰ ਵੱਲੇ ਜਾ ਕੇ ਬਹਿੰਦੇ ਸੀ, ਅਗਰ ਜੇ ਸੁਰਾਣੇ ਵੱਲੇ ਬਹਾਉਂਦੇ ਸੀ ਕਹਿੰਦੇ ਨਹੀਂ ਸਹੀ ਇੱਧਰ ਹੀ ਬੈਠਣਾ। ਇਹ ਉਹਨਾਂ ਮਹਾਂਪੁਰਖਾਂ ਤੋਂ ਵਰਸਾਏ ਹੋਏ ਮਹਾਂਪੁਰਖ ਨੇ। ਮੇਰੀਆਂ ਇੰਨੀਆਂ ਬੇਨਤੀਆਂ ਜਿਹੜੀਆਂ ਨੇ ਉਹ ਪ੍ਰਵਾਨ ਕਰਿਓ, ਲੜੀਵਾਰ ਕਥਾ ਵੱਲੇ ਆਵਾਂ, ਕਿਉਂਕਿ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਹੈ ਉਹ ਵੀ ਜ਼ਰੂਰੀ ਕਰਨੀ ਹੈ। ਜੋ ਲੜੀਵਾਰ ਕਥਾ ਚੱਲ ਰਹੀ ਹੈ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ, ਉਹ ਤੁਸੀਂ ਰੋਜ਼ਾਨਾ ਸਰਵਣ ਕਰਦੇ ਆ ਰਹੇ ਹੋ। ਕੱਲ੍ਹ ਦੇ ਦੀਵਾਨ ਅੰਦਰ ਗੁਰੂ ਖਾਲਸਾ ਜੀ ਤੁਸਾਂ ਨੇ ਪ੍ਰਸੰਗ ਸਰਵਣ ਕੀਤਾ ਸੀ, ਸਤਿਕਾਰਯੋਗ ਬਾਬਾ ਚੜ੍ਹਤ ਸਿੰਘ ਜੀ ਜੋ ਵੱਡਾ ਘੱਲੂ ਘਰ ਹੈ ਉਹਦਾ ਪ੍ਰਸੰਗ ਚੱਲ ਰਿਹਾ ਹੈ। ਉਹ ਕੱਲ੍ਹ ਦੇ ਦੀਵਾਨਾਂ ਅੰਦਰ ਤੁਸੀਂ ਇਹ ਪ੍ਰਸੰਗ ਸਰਵਣ ਕਰਦੇ ਆ ਰਹੇ ਸੀ। ਬਾਬਾ ਚੜ੍ਹਤ ਸਿੰਘ ਜੀ ਜਿਹੜੀ ਖਾਲਸਾ ਵਹੀਰ ਹੈ ਉਹਨਾਂ ਦੀ ਰੱਖਿਆ ਕਰਦੇ ਹੋਏ ਬਰਨਾਲੇ ਸਾਈਡ ਵੱਲ ਨੂੰ ਵੱਧ ਰਹੇ ਨੇ, ਗਹਿਲਾ ਨਗਰ ਤੱਕ ਪਹੁੰਚਣ ਆਏ। ਤਕਰੀਬਨ ਖਾਲਸਾ ਜੀ ਇਹ ਜਿਹੜਾ ਵੱਡਾ ਘੱਲੂ ਘਰ ਹੈ 5 ਫਰਵਰੀ 1761 ਨੂੰ ਹੋਇਆ ਹੈ, ਔਰ ਰਾਏ ਕੋਟ ਤੋਂ ਲੈ ਕਰਕੇ ਤਾਂ ਗੁਰੂ ਖਾਲਸਾ ਜੀ ਬਰਨਾਲੇ ਤੱਕ ਪੈਂਦਾ ਕੋਪ ਹਰੀੜਾ ਤੱਕ 30 ਮੀਲ ਦਾ ਪਿੰਡ ਆ ਜਿਹੜਾ ਘਮਸਾਨ ਦਾ ਜੰਗ ਯੁੱਧ ਹੋਇਆ, ਜਿਸ ਜੰਗ ਯੁੱਧ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਚੜ੍ਹਤ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਹੋਰ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਸਨ, ਇਸ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਔਰ ਗੁਰੂ ਖਾਲਸਾ ਜੀ ਇਹ ਘਮਸਾਨ ਦਾ ਯੁੱਧ ਚੱਲਦਾ ਜਾ ਰਿਹਾ ਹੈ, ਬਾਬਾ ਚੜ੍ਹਤ ਸਿੰਘ ਜੀ ਨੇ ਬਹੁਤ ਜੌਹਰ ਦਿਖਾਏ ਸਨ। ਇਹ ਸਾਰਾ ਪ੍ਰਸੰਗ ਤੁਸਾਂ ਨੇ ਕੱਲ੍ਹ ਸਰਵਣ ਕੀਤਾ ਸੀ, ਜਿਹੜਾ ਰਹਿੰਦਾ ਪ੍ਰਸੰਗ ਹੈ। ਆਓ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਬਚਨਾਂ ਨਾਲ

0: ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਸਤਿਕਾਰਯੋਗ ਬਾਬਾ ਚੜ੍ਹਤ ਸਿੰਘ ਜੀ ਦੀ ਜਿਹੜੀ ਬੰਦੂਕ ਸੀ ਨਾ, ਕਿਉਂਕਿ ਨਿਸ਼ਾਨਚੀ ਬੜੇ ਸਨ, ਔਰ ਜਿਹੋ ਜਿਹਾ ਨਿਸ਼ਾਨਾ ਬਾਬਾ ਚੜ੍ਹਤ ਸਿੰਘ ਦਾ ਸੀ ਹੋਰ ਕਿਸੇ ਦਾ ਨਿਸ਼ਾਨਾ ਨਹੀਂ, ਭਾਵੇਂ ਕਿੰਨੇ ਨਿਸ਼ਾਨੇਬਾਜ਼ ਹੁੰਦਾ ਸੀ, ਪਰ ਸਤਿਕਾਰਯੋਗ ਬਾਬਾ ਚੜ੍ਹਤ ਸਿੰਘ ਜੀ ਦੇ ਅੱਗੇ ਉਹ ਮੱਧਮ ਪੈ ਜਾਂਦਾ ਸੀ। ਕਹਿੰਦੇ ਨਿਸ਼ਾਨੇ ਕਰਕੇ ਸਤਿਕਾਰਯੋਗ ਬਾਬਾ ਚੜ੍ਹਤ ਸਿੰਘ ਜੀ ਬੰਦੂਕੀਏ ਨਿਸ਼ਾਨ ਚ ਮਸ਼ਹੂਰ ਹੋਏ ਸਨ।
1: ਜੈਸੇ ਮਾਰੇ ਨੇੜਿਓ ਕੈਸੇ ਮਾਰੇ ਦੂਰ,
0: ਤੇ ਕਹਿੰਦੇ ਇੰਨੇ ਨਿਸ਼ਾਨ ਚ ਸਨ ਜੀ ਖਾਲਸਾ ਜੀ, ਜਿਵੇਂ ਕਿਸੇ ਨੂੰ ਨੇੜਿਓ ਨਿਸ਼ਾਨਾ ਲਾਈਏ ਨਾ ਤਾਂ ਸੁਭਾਵਕ ਹੁੰਦਾ ਹੈ ਵੀ ਨੇੜੇ ਵਾਲਾ ਨਿਸ਼ਾਨਾ ਤਾਂ ਜਿਹੜਾ ਹੈ ਉਹ ਲੱਗ ਹੀ ਜਾਣਾ ਹੈ, ਇਹ ਸੁਭਾਵਕ ਹੁੰਦਾ ਵੀ ਨੇੜੇ ਨਿਸ਼ਾਨਾ ਲੱਗ ਰਿਹਾ ਹੈ। ਪਰ ਜਿਵੇਂ ਦੂਰ ਖੜ ਕੇ ਵੀ ਨਿਸ਼ਾਨਾ ਲਾਉਂਦੇ ਸੀ ਨਾ, ਉਹ ਵੀ ਨਿਸ਼ਾਨਾ ਜਿਹੜਾ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਦਾ ਬਿਅਰਥ ਨਹੀਂ ਸੀ ਜਾਂਦਾ, ਜਿਵੇਂ ਨੇੜਿਓ ਨਿਸ਼ਾਨਾ ਲੱਗਦਾ ਸੀ ਤੇਵੇਂ ਦੂਰ ਖੜੇ ਵੀ ਐ ਬਿਲਕੁਲ ਨਿਸ਼ਾਨਾ ਲਾਉਂਦੇ ਸਨ।
1: ਤੁਰਤ ਫੁਰਤ ਲੜਦੇ ਮਰਤ ਬਹਿਰ ਗਯੋ ਕੋ ਔਰ,
0: ਕਹਿੰਦੇ ਲੜਦਿਆਂ ਭਿੜਦਿਆਂ ਇਸ ਤਰ੍ਹਾਂ ਖੜਕਾ ਹੋ ਰਿਹਾ, ਤਲਵਾਰਾਂ ਖੜਕਦੀਆਂ, ਨੇਜੇ ਵੱਜਦੇ ਨੇ, ਬੰਦੂਕਾਂ ਚੱਲਦੀਆਂ ਨੇ, ਏਦਾਂ ਜੰਗ ਯੁੱਧ ਕਰਦਿਆਂ ਕਰਦਿਆਂ ਖਾਲਸਾ ਜੀ ਇੱਕ ਕੋਹ ਦਾ

ਜਿਸ ਵੇਲੇ ਬਹੀਰ ਨੇ ਇੱਕ ਖੋਹ ਦਾ ਪੈਂਡਾ ਹੋਰ ਤੈਅ ਕਰ ਲਿਆ, ਅਹਿਮਦ ਸ਼ਾਹ ਅਬਦਾਲੀ ਵੇਖਦਾ ਹੈ ਜੈਨ ਖਾਂ ਬਹੁਤ ਤਕੜਾ ਹੋ ਕੇ ਲੜ ਰਿਹਾ ਸੀ, ਔਰ ਲਛਮੀ ਨਾਰਾਇਣ ਜਿਹੜਾ ਹੈ ਰਾਏਕੋਟ ਦਾ ਆਪਣੇ ਆਪ ਨੂੰ ਜਰਨੈਲ ਸੂਬੇਦਾਰ ਕਹਾਉਣ ਵਾਲਾ, ਉਹ ਬੜਾ ਤਕੜੀ ਜੁਰਤ ਨਾਲ ਲੜ ਰਿਹਾ ਸੀ। ਪਰ ਜਦੋਂ ਅਬਦਾਲੀ ਨੇ ਦੇਖਿਆ ਵੀ ਮੇਰਾ ਜ਼ੋਰ ਨਹੀਂ ਪੈ ਰਿਹਾ, ਮੇਰੇ ਜਰਨੈਲਾਂ ਦਾ ਜ਼ੋਰ ਨਹੀਂ ਪੈ ਰਿਹਾ, ਬਹੀਰ ਜਿਹੜੀ ਅੱਗੇ ਵੱਧਦੀ ਜਾ ਰਹੀ ਹੈ, ਇੰਨੇ ਜ਼ਖਮ ਲੱਗੇ ਨੇ ਬਾਬਾ ਜੱਸਾ ਸਿੰਘ ਜੀ ਨੂੰ, ਤਾਂ ਵੀ ਲੜਦੇ ਜਾ ਰਹੇ ਨੇ, ਚੜ੍ਹਤ ਸਿੰਘ ਜੀ ਲੜਦੇ ਜਾ ਰਹੇ ਨੇ। ਉਸ ਵੇਲੇ ਹੁਣ ਦੂਜੀ ਵਾਰ ਖਾਲਸਾ ਜੀ ਅਬਦਾਲੀ ਨੇ ਹੋਰ ਜ਼ੋਰ ਦੇ ਨਾਲ ਹੱਲਾ ਇਸ ਬਹੀਰ ਖਾਲਸੇ ਤੇ ਬੋਲਣਾ ਕੀਤਾ, ਭਾਵ ਕੇ ਲਾਉਣਾ ਕੀਤਾ ਹੈ।

0: ਹਜ਼ਾਰ ਫੌਜ ਦਾ ਇੱਕ ਤੁੰਮਣ ਹੁੰਦਾ ਹੈ। ਕਹਿੰਦੇ ਇਸ ਤਰ੍ਹਾਂ 12,000 ਦੀ ਫੌਜ ਨੇ ਜਿਹੜੀ ਬਹੀਰ ਸੀ ਸਾਡੇ ਬੀਬੀਆਂ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ, ਨੌਜਵਾਨਾਂ ਦੀ, ਕਹਿੰਦੇ ਉਸ ਨੂੰ 12,000 ਦੀ ਫੌਜ ਅਬਦਾਲੀ ਨੇ ਦੁਬਾਰਾ ਤੋਂ ਫਿਰ ਘੇਰ ਲੈਣਾ ਕੀਤਾ ਜੀ।
1: ਤਿੰਨ ਮੈਂ ਗ੍ਰੰਥ ਤੁਰ ਤਬੇ ਦੋਏ।
0: ਕਹਿੰਦੇ ਇਸ ਤਰ੍ਹਾਂ ਇਸ ਜੰਗ ਦੇ ਵਿੱਚ ਤੁਰਕਾਂ ਦੇ ਨਾਲ ਭਾਰੀ

0: ਜਿਸ ਵੇਲੇ ਬਹੁਤਾ ਜ਼ਿਆਦਾ ਹੱਲਾ ਹੋਇਆ ਨਾ, ਬਹੀਰ ਨੂੰ ਇੱਕ ਪਾਸੇ ਕਰ ਲਿਆ ਔਰ ਗੁਰੂ ਕਾ ਖਾਲਸਾ ਇੱਕ ਪਾਸੇ ਹੈ। ਉਸ ਵੇਲੇ ਜਦੋਂ ਗੁਰੂ ਕਾ ਖਾਲਸਾ ਕਿਧਰੇ ਚੱਲਿਆ ਕਰਦਾ ਸੀ ਨਾ, ਤਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪ ਜਿਹੜੇ ਨੇ ਉਹ ਨਾਲ ਲੈ ਕੇ ਚੱਲਿਆ ਕਰਦੇ ਸਨ। ਸਤਿਕਾਰ ਵਜੋਂ ਨਮਸਕਾਰ ਹਰ ਵੇਲੇ ਕਰਨੀ, ਗੁਰੂ ਅੱਗੇ ਅਰਦਾਸ ਕਰਨੀ। ਕਹਿੰਦੇ ਉਸ ਵੇਲੇ ਦੋ ਗੱਡੇ ਸਨ, ਉਹਨਾਂ ਦੋ ਗੱਡਿਆਂ ਦੇ ਵਿੱਚ ਵੱਖ ਵੱਖ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਸਨ। ਇੱਕ ਸਰੂਪ ਸੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਜੋ ਉਤਾਰਾ ਕੀਤਾ ਲਿਖਿਆ ਹੋਇਆ ਅੰਮ੍ਰਿਤਸਰ ਸਾਹਿਬ ਜੀ ਵਾਲਾ ਪਾਵਨ ਸਰੂਪ। ਦੂਸਰਾ ਸਰੂਪ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਕਿਰਪਾ ਕੀਤੀ ਸੀ, ਦਮਦਮਾ ਸਾਹਿਬ ਵਿਖੇ ਸੰਪੂਰਨਤਾ ਬਖਸ਼ਿਸ਼ ਕੀਤੀ ਸੀ। ਉਹ ਦੋ ਸਰੂਪ ਜਿਹੜੇ ਸਨ, ਜਿਵੇਂ ਆਪਾਂ ਨਗਰ ਕੀਰਤਨ ਲੈ ਕੇ ਜਾਂਦੇ ਹਾਂ ਸਤਿਕਾਰ ਵਜੋਂ, ਬਹੁਤ ਸੁਹੱਪਣ ਦੇ ਨਾਲ ਗੁਰੂ ਕਾ ਖਾਲਸਾ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਨਗਰ ਕੀਰਤਨ ਚੱਲਦਾ ਹੈ। ਅਗਵਾਈ ਜਿਹੜੀ ਹੈ ਗੁਰੂ ਦੀ ਕੀਤੀ ਜਾਂਦੀ ਸੀ। ਉਸ ਅਗਵਾਈ ਦੇ ਰੂਪ ਦੇ ਵਿੱਚ ਦੋ ਸਰੂਪ ਜਿਹੜੇ ਸਨ ਗੁਰੂ ਖਾਲਸੇ ਕੋਲ ਵੱਖ ਵੱਖ ਮੌਜੂਦ ਸਨ, ਉਹ ਵੀ ਬਹੀਰ ਦੇ ਨਾਲ ਹੀ ਚੱਲ ਰਹੇ ਸਨ। ਕੀ ਕੀਤਾ ਅਬਦਾਲੀ ਦੀ ਫੌਜ ਨੇ ਖਾਲਸਾ ਜੀ, ਉਹ ਦੋਨੋਂ ਸਰੂਪ ਜਿਹੜੇ ਸਨ ਦੋ ਗੱਡਿਆਂ ਤੇ ਜਾ ਰਹੇ, ਤਾਂ ਬਹੀਰ ਦੇ ਨਾਲ ਨਾਲ ਅਬਦਾਲੀ ਦੀ ਫੌਜ ਨੇ ਉਹਨਾਂ ਦੋਨਾਂ ਗੱਡਿਆਂ ਨੂੰ, ਅੱਜ ਕੱਲ੍ਹ ਤੇ ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਪਾਲਕੀਆਂ ਨੇ, ਉਦੋਂ ਬੱਸਾਂ ਮੋਟਰਾਂ ਥੋੜੀ ਸਨ, ਉਸ ਵੇਲੇ ਤਾਂ ਏਦਾਂ ਹੀ ਸਤਿਕਾਰ ਹੋਇਆ ਕਰਦਾ ਸੀ। ਕਹਿੰਦੇ ਉਹਨਾਂ ਦੋਨਾਂ ਗੱਡਿਆਂ ਨੂੰ ਅਬਦਾਲੀ ਦੀ ਫੌਜ ਨੇ ਘੇਰ ਲੈਣਾ ਕੀਤਾ ਹੈ।
1: ਜੁਦੇ ਜੁਦੇ ਤੇ ਦੇ ਕਰਾ,
0: ਜੁਦੇ ਜਦੇ ਤੋਂ ਕਹਿੰਦੇ ਵੱਖ ਵੱਖ ਕਰਾ ਦੇਣਾ ਕੀਤੇ। ਬਹੀਰ ਇੱਕ ਪਾਸੇ ਹੈ, ਗੁਰੂ ਕਾ ਖਾਲਸਾ ਇੱਕ ਪਾਸੇ ਰਹਿ ਗਿਆ ਹੈ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਇੱਕ ਪਾਸੇ ਸੁਭਾਈ ਮਾਣ ਹਨ।
1: ਤਾਰਕ ਰਥ ਤੈ ਲੜੇ ਮਜੈਲਾ,
0: ਜਿਸ ਵੇਲੇ ਗੁਰੂ ਖਾਲਸਾ ਜੀ ਅਬਦਾਲੀ ਦੀਆਂ ਫੌਜਾਂ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਵੱਲੇ ਵਧਣ ਦਾ ਯਤਨ ਕੀਤਾ, ਤੇ ਤੁਸੀਂ ਬਹੁਤ ਪਿਆਰੇ ਗੁਰਸਿੱਖੋ, ਸਿੱਖ ਦੀ ਜਿੰਦ ਜਾਣ ਹੈ ਆਦਿ ਗੁਰੂ ਗ੍ਰੰਥ ਸਾਹਿਬ, ਆਦਿ ਗੁਰੂ ਗ੍ਰੰਥ ਸਾਹਿਬ। ਸਿੱਖ ਆਪਾਂ ਤਾਂ ਕੁਰਬਾਨ ਕਰ ਦੇਵੇਗਾ, ਜੀਵਨ ਤਾਂ ਗੁਰੂ ਤੋਂ ਨਿਸ਼ਾਵਰ ਕਰ ਦੇਵੇਗਾ, ਪਰ ਵਾਹ ਲੱਗਦੀ ਤੱਕ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਵੀ ਨਹੀਂ ਹੋਣ ਦੇਵੇਗਾ। ਇਹ ਗੁਰਸਿੱਖ ਦਾ ਜੀਵਨ ਹੁੰਦਾ ਹੈ, ਕਿਉਂਕਿ ਗੁਰੂ ਦੇ ਸਿੱਖ ਕੋਲ ਕੀ ਹੈ, ਗੁਰੂ ਕੀ ਬਾਣੀ ਹੈ, ਔਰ ਬਾਣੀ ਦਾ ਗੁਰੂ ਕੇ ਸਿੱਖ ਨੇ ਅਦਬ ਅਤੇ ਸਤਿਕਾਰ ਕਰਨਾ ਹੈ। ਜਿਸ ਵੇਲੇ ਅਬਦਾਲੀ ਦੀਆਂ ਫੌਜਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਵੱਲੇ ਵਧਣ ਲੱਗੀਆਂ ਹਨ, ਤਾਂ ਉਸ ਵੇਲੇ ਜਿਹੜੇ ਬਹੀਰ ਦੇ ਬਜ਼ੁਰਗ ਸਨ, ਸਤਿਗੁਰੂ ਮਹਾਰਾਜ ਜੀ ਦੀ ਕਲਾ ਵਰਤੀ ਹੈ, ਉਹਨਾਂ ਵਿੱਚ ਬਲ ਮੇਰੇ ਗੁਰੂ ਨੇ ਭਰ ਦਿੱਤਾ। ਕਹਿੰਦੇ ਛਾਤੀਆਂ ਅਗਾਂਹ ਕਰਕੇ ਅਬਦਾਲੀ ਦੀਆਂ ਫੌਜਾਂ ਨਾਲ ਉਹਨਾਂ ਨੇ ਲੜਨਾ ਕੀਤਾ ਹੈ।
1: ਰਖਤ ਹੂਤੇ ਥੇ ਸ਼ਸਤਰ ਗੈਲਾ,
0: ਮਜੈਲ ਸਿੰਘ ਨਾਲ ਸਨ, ਸ਼ਸਤਰ ਤਿਆਰ ਸਨ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਰਪਿਤ ਹੁੰਦਿਆਂ ਇਸ ਤਰ੍ਹਾਂ ਜੰਗ ਯੁੱਧ ਕਰਨਾ ਕੀਤਾ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ, ਕਾਹੂ ਕੋ ਭਰੋਸੋ ਚਾਰ ਚੱਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਪਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੈ ਕਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੁੱਖ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪੈ। ਗੁਰੂ ਕੇ ਸਿੱਖ ਨੂੰ ਕੇਵਲ ਭਰੋਸਾ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਹੈ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਕਾਇਮ ਰੱਖਦਿਆਂ ਮਜੈਲ ਸਿੰਘਾਂ ਨੇ ਯੁੱਧ ਕਰਨਾ ਕੀਤਾ।
1: ਕੜੀ ਕੋ ਲੜੇ ਫਿਰ ਲੀਨੇ ਮਾਰਾ,
0: ਜਿੰਨੀ ਕੁ ਤੱਕ ਸੀ ਘੜੀਆਂ, ਦੋ ਘੜੀਆਂ ਗੁਰੂ ਕੇ ਖਾਲਸੇ ਨੇ ਉਹ ਬਹੀਰ ਵਾਲਿਆਂ ਨੇ ਯੁੱਧ ਤਾਂ ਕਰਨਾ ਕੀਤਾ, ਪਰ ਅਬਦਾਲੀ ਦੀਆਂ ਫੌਜਾਂ ਇਉਂ ਉੱਛਲ ਕੇ ਆ ਰਹੀਆਂ ਸੀ ਜਿਵੇਂ ਸਮੁੰਦਰ ਦਾ ਪਾਣੀ ਉਛਾਲੇ ਮਾਰਦਾ ਹੈ। ਕਹਿੰਦੇ ਕੁਝ ਸਮਾਂ ਤਾਂ ਜੰਗ ਯੁੱਧ ਖਾਲਸਾ ਜੀ

0: ਭੀੜ ਹੈ, ਕਹਿੰਦੇ ਉਸ ਪਾਸੇ ਅਬਦਾਲੀ ਦੀਆਂ ਫੌਜਾਂ ਹੋਈਆਂ ਨੇ ਤਾਂ ਉਸ ਵੇਲੇ ਦਮਦਮੀਆਂ ਨੇ ਵੀ ਮੁਕਾਬਲਾ ਕਰਨਾ ਕੀਤਾ ਸੀ।
1: ਪਾਉ ਖੜੀ ਤਿਉਂ ਲੜੇ
0: ਜਿਵੇਂ ਮਾਝੇ ਵਾਲੇ ਲੜੇ ਸਨ, ਇਸੇ ਤਰ੍ਹਾਂ ਦੂਸਰੇ ਮਾਲਵੇ ਵਾਲੇ ਵੀ ਜੰਗ ਯੁੱਧ ਕਰਦੇ ਸਨ ਜੀ।
1: ਬਿਨ ਹਥਿਆਰ ਹੁਤੇ ਕਿਆ ਕਰੇ,
0: ਦੱਸੋ ਇੱਕ ਪਾਸੇ ਤੇ ਹਥਿਆਰ ਸਨ ਪਰ ਗੁਰੂ ਕੇ ਖਾਲਸੇ ਬਹੀਰ ਕੋਲ ਕੋਈ ਬਹੁਤੇ ਹਥਿਆਰ ਨਹੀਂ ਸਨ। ਇਸ ਤਰ੍ਹਾਂ ਬਿਨਾਂ ਹਥਿਆਰਾਂ ਤੋਂ ਕਿੰਨਾ ਕੁ ਚਿਰ ਲੜ ਸਕਦੇ ਸਨ? ਆਦਿ ਗੁਰੂ

ਜੋਗ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਗੁਰੂ ਖਾਲਸਾ ਜੀ, ਯੁੱਧ ਜਿਹੜਾ ਹੋਇਆ ਦੀਨ ਮਜ਼ਬ ਦਾ, ਧਰਮ ਦਾ ਯੁੱਧ ਹੋ ਰਿਹਾ ਹੈ। ਜਿਹੜੇ ਵੀ ਲੜ ਰਹੇ ਨੇ ਗੁਰੂ ਕੇ ਖਾਲਸੇ, ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਟੇਕ ਬਲ ਓਟ ਆਸਰੇ ਨਾਲ ਯੁੱਧ ਕਰਦੇ।

0: ਡੰਡਾ, ਜਿਵੇਂ ਜਿਵੇਂ ਦਾ ਲੱਗਦਾ ਸ਼ਸਤਰ ਤੇ ਉਹੀ ਹੁੰਦਾ ਹੈ ਨਾ ਜਿਹੜਾ ਮੌਕੇ ਤੇ ਕੰਮ ਆ ਜਾਵੇ, ਉਹਨੂੰ ਸ਼ਸਤਰ ਕਿਹਾ ਜਾਂਦਾ ਹੈ। ਕਈ ਵਾਰ ਰੋੜੇ ਦੀ ਵੀ ਐਸੀ ਸੱਟ ਹੁੰਦੀ ਹੈ ਨਾ, ਅਗਲੇ ਨੂੰ ਪਾਰ ਬੁਲਾ ਦਿੰਦਾ ਹੈ। ਕਹਿੰਦੇ ਜਿਵੇਂ ਵਹੀਰ ਕੋਲ ਸ਼ਸਤਰ ਕੋਈ ਆਉਂਦਾ, ਕੋਈ ਮਿੱਟੀ ਕੋਈ ਰੋੜਾ, ਜਿਵੇਂ ਜਿਵੇਂ ਕਿਸੇ ਕੋਲ ਮਿੱਟੀ ਦੇ ਬੋਕੀ ਭਰ ਕੇ ਤੁਰਕਾਂ ਦੀ ਅੱਖਾਂ ਵਿੱਚ ਪਾ ਦਿੰਦੇ, ਜਦੋਂ ਮਿੱਟੀ ਘਾਟੇ ਦਾ ਬੁੱਕ ਮੂੰਹ ਤੇ ਪੈ ਗਿਆ, ਦੱਸਣਾ ਕਿੱਥੋਂ ਹੈ। ਸ਼ਸਤਰ ਤੇ ਉਹੀ ਹੈ ਜਿਹੜਾ ਅੰਤ ਸਮੇਂ ਵਾਰ ਕਰ ਜਾਵੇ, ਨਹੀਂ ਤੇ ਕਈ ਵਾਰ ਸ਼ਸਤਰ ਅੰਦਰ ਹੀ ਪਏ ਰਹਿੰਦੇ, ਦੂਸਰੇ ਕਰਕੇ ਗਾਂਹ ਜਾਂਦੇ ਨੇ। ਕਹਿੰਦੇ ਗੁਰੂ ਕਾ ਖਾਲਸਾ ਇੰਨਾ ਤਿਆਰ ਪਰ ਤਿਆਰ ਹੈ, ਜਿਵੇਂ ਜਿਵੇਂ ਦਾ ਲੱਗਦਾ ਕੋਈ ਰੋੜਾ ਕੋਈ ਡੰਡਾ ਕੋਈ ਸੋਟਾ, ਉਹੀ ਵਹੀਰ ਵਿੱਚ ਚਲਾਉਣ ਦਾ ਯਤਨ ਕਰਦੇ ਨੇ।
1: ਟੀਮ ਸੋਟਣ ਤੇ ਕਬਵੇ ਮਰਾ।
0: ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਕਹਿੰਦੇ ਤੁਸੀਂ ਸਿਆਣੇ ਹੋ, ਭਈ ਡੰਡਿਆਂ ਨਾਲ ਤੇ ਰੋੜਿਆਂ ਨਾਲ ਮਾਰੂ ਸ਼ਸਤਰਾਂ ਨਾਲ ਕਿੰਨਾ ਕੁ ਚਿਰ ਤੱਕ ਇਹਨਾਂ ਨਾਲ ਲੜਿਆ ਜਾ ਸਕਦਾ ਸੀ।
1: ਮਾਰ ਤੇ ਇਨ ਦੋਏ ਧੜਕਰੈ।
0: ਕਹਿੰਦੇ ਉਸ ਵੇਲੇ ਜਿਹੜੀਆਂ ਅਬਦਾਲੀ ਦੀਆਂ ਫੌਜਾਂ ਨੇ, ਬਹੀਰ ਵਿੱਚੋਂ ਬਹੁਤੇ ਸਿੰਘ ਜਿਹੜੇ ਸਿੰਘਣੀਆਂ ਬੱਚੇ ਤਿਸ ਜਗ੍ਹਾ ਤੇ ਸ਼ਹੀਦ ਕਰ ਦਿੱਤੇ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਆਪਾ ਸਮਰਪਿਤ ਹੁੰਦਿਆਂ ਹੋਇਆ ਖਾਲਸਾ ਜੀ ਉਹਨਾਂ ਸ਼ਹੀਦੀਆਂ

ਇਸ ਤਰ੍ਹਾਂ ਲੜਦਿਆਂ ਲੜਦਿਆਂ ਗਹਿਲਾ ਪਿੰਡ ਜਿੱਥੇ ਅੱਜ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਤੇ ਉਸ ਗੁਰਦੁਆਰੇ ਦੀ ਪ੍ਰਬੰਧਕ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਕੋਲ ਅੱਜ ਸਾਂਭੀ ਹੋਈ ਹੈ। ਬਹੁਤ ਸੁੰਦਰ ਗੁਰਦੁਆਰਾ ਹੈ ਔਰ ਬਹੁਤ ਪੁਰਾਤਨ ਤਕੜਾ, ਉੱਥੇ ਗੁਰਦੁਆਰੇ ਦੇ ਸਾਹਮਣੇ ਬੋਰਡ ਵੀ ਹੈ, ਉਸ ਸਮੇਂ ਦਾ ਕਹਿੰਦੇ ਉਹ ਬੋਰਡ ਹੈ। ਕਹਿੰਦੇ ਲੜਦਿਆਂ ਲੜਦਿਆਂ ਗਹਿਲਾ ਪਿੰਡ ਦੇ ਕੋਲ

0: ਅਬਦਾਲੀ ਦੇ ਨਾਲ ਲੜਦੇ ਨੇ, ਕਦੇ ਪਿਛਾਂ ਆ ਜਾਂਦੇ, ਕਦੇ ਪਛਾਂ, ਕਦੇ ਅਗਾਂਹ। ਪਰ ਭਾਈ ਰਤਨ ਸਿੰਘ ਜੀ ਲਿਖਦੇ ਨੇ, ਬੜ ਧੀਰ ਗੁਰੂ ਖਾਲਸੇ ਕੋਲ ਗੰਭੀਰਤਾ ਬਹੁਤ ਹੈ, ਧੀਰਜ ਬਹੁਤ ਸੀ। ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜੀਆ ਰਹਿ, ਧਨ ਜੀਉ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਗੁਰੂ ਖਾਲਸਾ ਜੀ ਕਦੇ ਧੀਰਜ ਗੰਭੀਰਤਾ ਤੋਂ ਬਿਨਾਂ ਜੰਗ ਯੁੱਧ ਨਹੀਂ ਹੋਇਆ ਕਰਦੇ। ਕੈਰਾਂ ਦਾ ਕੰਮ ਥੋੜੀ ਹੈ ਸ਼ਸਤਰ ਚਲਾਉਣੇ, ਸ਼ੇਰਾਂ ਦਾ ਕੰਮ ਹੁੰਦਾ ਹੈ। ਕਹਿੰਦੇ ਗੁਰੂ ਕੇ ਸਿੱਖ ਸ਼ੇਰ ਗੰਭੀਰਤਾ ਵਿੱਚ ਹੈ। ਭਾਵੇਂ ਤੁਸੀਂ ਕੱਲ ਸਰਵਣ ਕਰ ਰਹੇ ਸੀ, ਸਰਦਾਰ ਚੜ੍ਹਤ ਸਿੰਘ ਜੀ ਨੂੰ ਇੰਨੇ ਫੱਟ ਲੱਗੇ ਨੇ, ਇੰਨੇ ਫੱਟ ਲੱਗੇ ਨੇ, ਪਰਵਾਹੀ ਕੋਈ ਨਹੀਂ ਹੈ। ਤੁਸੀਂ ਪਰਸੋਂ ਸੁਣਿਆ ਸੀ ਬਾਬਾ ਜੱਸਾ ਸਿੰਘ ਜੀ ਨੂੰ ਇੰਨੇ ਜ਼ਖਮ ਆਏ ਨੇ, 22 ਜ਼ਖਮ ਲਿਖੇ ਨੇ, ਫਿਰ ਵੀ ਕੋਈ ਪਰਵਾਹ ਨਹੀਂ ਸੀ, ਘੋੜਾ ਰੁਕ ਗਿਆ ਸੀ। ਜਦੋਂ ਭਾਈ ਗੁਰਮੁਖ ਸਿੰਘ ਜੀ ਉਸ ਚਾਬਕ ਲਾਉਣ ਲੱਗੇ ਸੀ ਤੇ ਬਾਬਾ ਜੱਸਾ ਸਿੰਘ ਜੀ ਨੇ ਕਿਹਾ ਸੀ, ਨਾ ਭਾਈ ਗੁਰਮੁਖ ਸਿੰਘ, ਸਾਡੇ ਘੋੜੇ ਨੂੰ ਚਾਬਕ ਨਾ ਲਾਵੀ, ਮੈਂ ਕੌਮੇ ਸੁਲਤਾਨ ਹਾਂ, ਕੀ ਪੰਥ ਕਵੇਗਾ। ਜੱਸਾ ਸਿੰਘ ਘੋੜਾ ਭਜਾ ਕੇ ਨੱਠ ਗਿਆ, ਮੈਨੂੰ ਠੱਠਾ ਮਖੌਲ ਕਰਿਆ ਕਰਨਗੇ। ਮੈਂ ਸ਼ਹੀਦੀ ਤਾਂ ਪ੍ਰਾਪਤ ਕਰ ਸਕਦਾ ਹਾਂ, ਪਰ ਮੈਂ ਦਾਨੇ ਜੰਗ ਵਿੱਚੋਂ ਪੈਰ ਪਿਛਾਂ ਨਹੀਂ ਕਰ ਸਕਦਾ। ਮੇਰੇ ਕਹਿਣ ਤੋਂ ਮੁਰਾਦ ਕੀ ਹੈ, ਜਿਹੜੇ ਜੰਗ ਯੁੱਧ ਹੁੰਦੇ ਨੇ ਉਹ ਧੀਰਜ ਅਤੇ ਗੰਭੀਰਤਾ ਨਾਲ ਖਾਲਸਾ ਜੀ ਹੋਇਆ ਕਰਦੇ ਨੇ।
1: ਛੁਪਈ ਤਬ ਬਹੀਰ ਨੇ ਪਿੰਡ ਤਕਾਇਓ।
0: ਕਹਿੰਦੇ ਜਿਸ ਵੇਲੇ ਗੁਰੂ ਖਾਲਸਾ ਬਹੀਰ ਨੇ ਇਸ ਤਰ੍ਹਾਂ ਕਹਿਲਾ ਪਿੰਡ ਵੇਖਣਾ ਕੀਤਾ, ਤਾਂ
1: ਪਿੰਡ ਲੋਕਨ ਕੇ ਨੇ ਬੂਹੋ ਅੜਾਇਓ।
0: ਵਾਹਿਗੁਰੂ ਵਾਹਿਗੁਰੂ। ਕਹਿੰਦੇ ਜਿਸ ਵੇਲੇ ਐਸੀਆਂ ਬਿਪਤਾ ਪੈਂਦੀਆਂ ਸਭ ਸਾਥ ਛੱਡ ਜਾਂਦੇ ਨੇ, ਉਸ ਵੇਲੇ ਗੁਰੂ ਸਹਾਇਕ ਹੁੰਦਾ ਹੈ। ਕਹਿੰਦੇ ਪਿੰਡ ਵਾਲੇ ਜਿਹੜੇ ਸਨ ਜੀ, ਜਦੋਂ ਉਹਨਾਂ ਨੇ ਦੇਖਿਆ ਵੀ ਬਹੀਰ ਆ ਰਹੀ ਹੈ, ਬੱਚੇ ਬਜ਼ੁਰਗ ਬੀਬੀਆਂ ਆ ਰਹੇ ਨੇ, ਉਹਨਾਂ ਤਾਂ ਇਹ ਸੋਚਿਆ ਵੀ ਪਿੰਡ ਆ ਗਿਆ ਹੈ, ਪਿੰਡ ਘਰਾਂ ਵਿੱਚ ਲੋਕ ਕਰਕੇ ਆਪਣਾ ਸਮਾਂ ਜਿਹੜਾ ਬਤੀਤ ਕਰ ਲਵਾਂਗੇ, ਅਬਦਾਲੀ ਦੀਆਂ ਫੌਜਾਂ ਭਾਰੀਆਂ ਨੇ। ਪਰ ਪਿੰਡ ਵਾਲਿਆਂ ਨੇ, ਰਤਨ ਸਿੰਘ ਭੰਗੂ ਜੀ ਲਿਖਦੇ ਨੇ, ਬੋਰਡ ਅੜਾਇਓ, ਉਹਨਾਂ ਨੇ ਵੇਖ ਕੇ ਦਰਵਾਜ਼ੇ ਹੀ ਬੰਦ ਕਰ ਲਏ ਵੀ ਸਾਡੇ ਗੱਲ ਨਾਲ ਰੱਟਾ ਪੈ ਜਾਵੇ। ਦੇਖੋ ਇੱਦਾਂ ਦੀ ਬਾਤ ਵੀ ਬਣਦੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਜਾਂ ਕੋ ਮੁਸ਼ਕਲ ਅੱਤ ਬਣਾ, ਅੱਤ ਕਹੀਏ, ਉਸ ਵੇਲੇ ਅੱਤ ਦੀ ਮੁਸ਼ਕਲ ਬਣੀ ਹੋਈ ਸੀ, ਕੋਈ ਸਾਥੀ ਨਹੀਂ ਸੀ। ਜਾਂ ਕੋ ਮੁਸ਼ਕਲ ਅੱਤ ਬਣੈ, ਢੋਈ ਕੋਈ ਨਾ ਦੇ, ਉਦੋਂ ਕੌਣ ਆਸਰਾ ਦਿੰਦਾ ਜੇ। ਲਾਗੂ ਹੋਏ ਦੁਸ਼ਮਣ, ਪਿੱਛੇ ਦੁਸ਼ਮਣਾਂ ਦੇ ਟੋਲੇ ਲੱਗੇ ਹੋਣ, ਸਾਕ ਵੀ ਭੱਜ ਥਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਓ। ਪਰ ਸਾਹਿਬ ਜੀ ਕਹਿੰਦੇ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਸਾਹਿਬ ਨ ਤਾਣਿਆ ਕਾ ਤਾਣ, ਜਿਹਦਾ ਕੋਈ ਬਲ ਨਹੀਂ ਹੈ ਉਹਦਾ ਬਲ ਟੇਕ ਫਿਰ ਮੇਰਾ ਗੁਰੂ ਬਣਦਾ ਹੈ। ਕਹਿੰਦੇ ਉਹਨੂੰ ਗੁਰੂ ਤੱਤੀ ਵਾ ਨਹੀਂ ਲੱਗਣ ਦਿੰਦਾ। ਉਸ ਵੇਲੇ ਉਹਨਾਂ ਲੋਕਾਂ ਨੇ ਵੀ ਆਪਣੇ ਘਰਾਂ ਦੇ ਦਰਵਾਜ਼ੇ

0: ਭਾਈ ਰਤਨ ਸਿੰਘ ਜੀ ਲਿਖਦੇ ਨੇ ਔਖੀ ਬਣੀ, ਬੜੀ ਔਖੀ ਬਾਤ ਹੈ, ਔਖੀ ਘੜੀ ਹੈ। ਕਹਿੰਦੇ ਉਸ ਔਖੀ ਘੜੀ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ, ਉਸ ਘੜੀ ਦੇ ਵਿੱਚ ਤਾਂ ਕੇਵਲ ਗੁਰੂ ਹੀ ਸਹਾਇਕ ਹੋਇਆ ਕਰਦਾ ਹੈ। ਔਖੇ ਸਮੇਂ ਸਭ ਸਾਥ ਛੱਡ ਜਾਂਦੇ ਨੇ ਪਿਆਰਿਓ।
1: ਕਿਚ ਲੋਕ ਬੜੇ ਗੁਹਾਰਨ ਮਾਹੇ,
0: ਵਾਹਿਗੁਰੂ ਵਾਹਿਗੁਰੂ। ਭਾਈ ਜਾਨਾਂ ਤਾਂ ਬਚਾਉਣੀਆਂ ਹੀ ਹੁੰਦੀਆਂ ਨਾ, ਗੁਹਾਰੇ ਜਾਣਦੇ ਹੋ, ਤੁਹਾਨੂੰ ਪਤਾ ਪਿੰਡਾਂ ਥਾਵਾਂ ਤੇ ਬੀਬੀਆਂ ਪਾਥੀਆਂ ਪੱਥਿਆ ਕਰਦੀਆਂ ਸਨ, ਤੇ ਪਾਥੀਆਂ ਪੱਥ ਕੇ ਇੱਕ ਥਾਂ ਤੇ ਢੇਰ ਲਾ ਦੇਣਾ ਤੇ ਬਾਹਰੋਂ ਗੋਹੇ ਨਾਲ ਉਹਨਾਂ ਨੂੰ ਲਿਪ ਦਿੰਦੇ, ਉਹਨੂੰ ਗੁਹਾਰਾ ਕਹਿੰਦੇ ਸਨ, ਗੂਰਾ। ਤਾਂ ਜਾਂ ਤੁਸੀਂ ਕਈ ਵਾਰ ਤੂੜੀ ਵਾਲੇ ਕੁੱਪ ਵੀ ਵੇਖੇ ਹੋਣਗੇ, ਜਿਵੇਂ ਤੂੜੀ ਬੰਨ ਕੇ ਤੇ ਚਾਰ ਚੁਫੇਰੇ ਸਰਕੜਾ ਲਾ ਕੇ, ਜਿਹਨੂੰ ਮੂਸਲ ਕਿਹਾ ਜਾਂਦਾ ਸੀ, ਉਹਨੂੰ ਵੀ ਗੁਹਾਰਾ ਕਹਿੰਦੇ ਨੇ। ਕਹਿੰਦੇ ਬਾਹਰ ਕਿਧਰੇ ਬਹੀਰ ਨੂੰ ਨਜ਼ਰ ਆਏ, ਆਪਣੀਆਂ ਜਾਨਾਂ ਬਚਾਉਣ ਵਾਸਤੇ ਕੋਈ ਬਹੀਰ ਵਿੱਚੋਂ ਬਜ਼ੁਰਗ, ਕੋਈ ਬੀਬੀ, ਕੋਈ ਨੌਜਵਾਨ, ਕਹਿੰਦੇ ਕੋਈ ਗੁਹਰਿਆਂ ਵਿੱਚ ਲੁਕ ਰਿਹਾ ਹੈ, ਕੋਈ ਤੂੜੀ ਵਾਲੇ ਕੁੱਪਾਂ ਵਿੱਚ ਲੁਕ ਰਿਹਾ ਹੈ। ਅਬਦਾਲੀ ਦੀ ਫੌਜ ਬਹੁਤੀ ਮਗਰ ਲੱਗੀ ਹੈ, ਕਮਾਲ ਦੀ ਗੱਲ ਹੈ। ਪਿੰਡ ਵਾਲਿਆਂ ਨੇ ਵੀ ਦਰਵਾਜ਼ੇ ਬੰਦ ਕਰ ਲਏ ਨੇ ਔਰ ਪਿੰਡ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤਾ।
1: ਸੋ ਗਿਲ ਜਾਨੇ ਛੋਡੇ ਨਾਏ,
0: ਫੌਜਾਂ ਪਿੱਛੋਂ ਲੱਗੀਆਂ ਹੋਣ ਤੇ ਕਿੱਥੇ ਛੁਟਕਾਰਾ ਹੁੰਦਾ ਹੈ। ਕਹਿੰਦੇ ਉਹ ਲੁਕੇ ਹੋਏ ਸਿੰਘ ਸਿੰਘਣੀਆਂ ਜਿਹੜੇ ਸਨ, ਹਰ ਇੱਕ ਨੂੰ ਜਾਣ ਪਿਆਰੀ ਹੁੰਦੀ ਹੈ। ਕਹਿੰਦੇ ਉਹਨਾਂ ਗਹੋਰਿਆਂ ਦੇ ਵਿੱਚੋਂ, ਕੁੱਪਾਂ ਦੇ ਵਿੱਚੋਂ ਕੱਢ ਕੱਢ ਕੇ ਸਾਡੀਆਂ ਬੀਬੀਆਂ, ਮਾਵਾਂ, ਬੱਚੇ, ਬਜ਼ੁਰਗਾਂ ਨੂੰ ਖਾਲਸਾ ਜੀ ਸ਼ਹੀਦ ਕੀਤਾ ਸੀ।
1: ਜਮਿਆਰਨ ਚੋੜਨ ਕਹਿ ਜੁੜ ਬੜੇ,
0: ਕਹਿੰਦੇ ਇਸ ਤਰ੍ਹਾਂ ਭਾਵ ਜਿਹੜੀਆਂ ਛੋਟਾਂ ਜਾਤਾਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਗੁਰੂ ਕੇ ਖਾਲਸੇ ਨੇ ਕੁਝ ਟਿਕਾਣਾ ਕੀਤਾ।
1: ਕੱਢ ਲੋਕਾਂ ਤੇ ਬਾਹਰ ਕਰੇ,
0: ਪਰ ਉਹਨਾਂ ਨੇ ਵੀ ਬਾਹਰ ਕੱਢ ਦੇਣਾ ਕੀਤਾ। ਕਿਸੇ ਨੇ ਉਸ ਵੇਲੇ ਔਖੀ ਬਿਪਤਾ ਵੇਲੇ ਮਦਦ ਨਹੀਂ ਕੀਤੀ।
1: ਲੋਤਨ ਉੱਪਰ ਲੋਤ ਹੋਈ ਪਈ,
0: ਵਾਹਿਗੁਰੂ ਵਾਹਿਗੁਰੂ। ਇੰਨਾ ਭਿਆਨਕ ਸਮਾਂ ਸੀ ਭਾਈ ਸਾਹਿਬ। ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਇੰਨਾ ਮੈਦਾਨੇ ਜੰਗ ਹੈ, ਰਾਏਕੋਟ ਤੋਂ ਸ਼ੁਰੂ ਹੋ ਜਾਓ, ਗਹਿਲਾ ਪਿੰਡ ਪਹੁੰਚ ਗਏ ਹੋ। ਕਹਿੰਦੇ ਲੋਥਾਂ ਤੇ ਲੋਥਾਂ ਪਈਆਂ ਹੋਈਆਂ ਸਨ, ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਉੱਥੇ ਅਬਦਾਲੀ ਦੀਆਂ।

ਕਹਿੰਦੇ ਉਹ ਨਗਰ ਤੋਂ ਗਹਿਲਾ ਨਗਰ ਤੋਂ ਨਾ ਬਾਰ ਬਾਰ ਖੇਤ ਸਨ, ਜਿਨ੍ਹਾਂ ਖੇਤਾਂ ਵਿੱਚ ਚਰੀ ਸਮਝਦੇ ਹੋ ਪਸ਼ੂਆਂ ਦਾ ਚਾਰਾ ਔਰ ਬਾਜਰਾ, ਬਾਜਰੇ ਵੀ ਤੁਸੀਂ ਸਮਝਦੇ ਹੋ ਬੜੇ ਵੱਡੇ ਬਾਜਰੇ ਸਨ, ਚਰੀ ਦੇ ਖੇਤ ਸਨ। ਉਸ ਵੇਲੇ ਬਹੀਰ ਨੇ ਆਪਣੇ ਲੁਕਣ ਵਾਸਤੇ ਉਹਨਾਂ ਚਰੀਆਂ ਦੇ ਖੇਤਾਂ ਵਿੱਚ ਅਤੇ ਬਾਜਰੇ ਦੇ ਖੇਤਾਂ ਵਿੱਚ ਲੁਕਣਾ ਦਰੁਸਤ ਸਮਝਿਆ ਵੀ ਇਹਨਾਂ ਖੇਤਾਂ ਦੇ ਵਿੱਚ ਚਰੀਆਂ ਬਾਜਰਿਆਂ ਵਿੱਚ ਲੁਕ ਲੁਕ ਕੇ

0: ਇਸ ਤਰ੍ਹਾਂ ਬਹੁਤ ਸਾਰੇ ਛੋਪੇ ਸਨ ਔਰ ਜਿਹੜੇ ਲੱਭ ਗਏ ਕਈਆਂ ਨੂੰ ਤਾਂ ਜਿਉਂਦਿਆਂ ਨੂੰ ਹੀ ਅੱਗ ਲਾ ਕੇ ਸ਼ਹੀਦ ਕਰ ਦੇਣਾ ਕੀਤਾ ਸੀ। ਐਸਾ ਔਖਾ ਸਮਾਂ ਉਸ ਵੇਲੇ ਵੱਡੇ ਘੱਲੂਘਾਰੇ ਵਿਖੇ ਖਾਲਸਾ ਜੀ ਬਣਿਆ ਸੀ।
1: ਚਪਈ ਉਵਾ ਚੜ ਸਿੰਘ ਗੁੱਸਾ ਖਾਇਆ,
0: ਜਿਸ ਵੇਲੇ ਇੰਨਾ ਭਾਰੀ ਕਸ਼ਟ ਹੋ ਰਿਹਾ ਸੀ ਚੜ੍ਹਤ ਖਾਂ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਬੀਰ ਰਸ ਤਾਂ ਬਹੁਤ ਵਿੱਚ ਆਉਂਦੇ ਸੀ ਕਿਉਂਕਿ ਬਹੁਤ ਘਮਸਾਨ ਦਾ ਯੁੱਧ ਪਿੱਛੋਂ ਕਰਦੇ ਆ ਰਹੇ ਨੇ ਤੁਹਾਨੂੰ ਪਤਾ ਹੈ। ਕੱਲੇ ਹੀ ਅਬਦਾਲੀ ਨੂੰ ਮਾਰਨ ਤੁਰ ਗਏ ਸਨ ਜਦੋਂ ਸਿੱਖ ਨੇ ਬਚਨ ਕੀਤਾ ਸੀ, ਸਰਦਾਰ ਚੜ੍ਹਤ ਸਿੰਘ ਜੀ ਤੁਸੀਂ ਕਹਿੰਦੇ ਸੀ ਵੀ ਮੈਨੂੰ ਅਬਦਾਲੀ ਕਿਤੇ ਟੱਕਰ ਪਵੇ ਮੈਂ ਕੱਲਾ ਹੀ ਜੰਗ ਯੁੱਧ ਕਰ ਲਾਂਗਾ। ਇੱਕਦਮ ਘੋੜੇ ਦੀਆਂ ਲਗਾਮਾਂ ਖਿੱਚ ਕੇ ਬਹੀਰ ਵਿੱਚੋਂ ਨਿਕਲ ਕੇ ਅਬਦਾਲੀ ਦੀਆਂ ਫੌਜਾਂ ਤੱਕ ਪਹੁੰਚੇ ਸਨ। ਪਰ ਤੁਹਾਨੂੰ ਪਤਾ ਜਿਹੜੇ ਵੱਡੇ ਰਾਜੇ ਹੁੰਦੇ ਉਹ ਸਾਹਮਣੇ ਜੰਗ ਵਿੱਚ ਥੋੜ੍ਹੀ ਆਉਂਦੇ ਨੇ, ਉਹ ਤੇ ਪਿੱਛੇ ਹੋ ਕੇ ਤਮਾਸ਼ਾ ਦੇਖਦੇ ਹੁੰਦੇ ਨੇ। ਸਰਦਾਰ ਚੜ੍ਹਤ ਸਿੰਘ ਜੀ ਨੇ ਵਾਹ ਤਾਂ ਪੂਰੀ ਲਾਈ ਪਰ ਅਬਦਾਲੀ ਤੱਕ ਪਹੁੰਚਿਆ ਨਹੀਂ ਸੀ ਗਿਆ, ਫਿਰ ਵਾਪਸ ਪਰਤ ਆਇਆ ਸੀ। ਇੰਨੇ ਜ਼ੋਰ ਦੀ ਤੇਗ ਚਲਾ ਰਿਹਾ ਸੀ, ਤੇਗ ਚਲਾਉਂਦਿਆਂ ਚਲਾਉਂਦਿਆਂ ਜਦੋਂ ਹੱਥ ਥੱਕ ਗਿਆ ਸੀ ਫਿਰ ਨੇਜੇ ਨੂੰ ਸੰਭਾਲਿਆ ਸੀ। ਜਿਸ ਵੇਲੇ ਨੇਜਾ ਚਲਾਉਂਦਿਆਂ ਚਲਾਉਂਦਿਆਂ ਨੇਜੇ ਦਾ ਫਾਲਾ ਟੁੱਟ ਗਿਆ ਸੀ ਫਿਰ ਰਾਮ ਜੰਗੋ ਆਪਣੇ ਹੱਥ ਲੈਣਾ ਕੀਤਾ ਸੀ, ਭਾਵ ਬੰਦੂਕ ਲੈਣਾ ਕੀਤੀ ਸੀ, ਔਰ ਪੰਜ ਘੋੜੇ ਸਰਦਾਰ ਚੜ੍ਹਤ ਸਿੰਘ ਜੀ ਆਪਣੇ ਕੋਲ ਰੱਖਿਆ ਕਰਦੇ ਸਨ ਔਰ ਨਾਲ ਚਾਰ ਪੰਜ ਸਿੰਘ ਐਸੇ ਰੱਖਦੇ ਸਨ ਜਿਨ੍ਹਾਂ ਨੂੰ ਕਹਿੰਦੇ ਸੀ ਤੁਸੀਂ ਕੇਵਲ ਬੰਦੂਕ ਭਰ ਭਰ ਕੇ ਮੈਨੂੰ ਦੇਈ ਜਾਓ ਚਲਾਵਾਂਗਾ ਮੈਂ। ਬੀਰ ਰਸ ਵਿੱਚ ਬਹੁਤ ਆਉਂਦੇ ਸਨ ਪਰ ਕੱਲਾ ਸਿੰਘ ਇੰਨੀ ਵੱਡੀ ਫੌਜ ਤੇ ਕਿੰਨਾ ਕੁ ਮਾਰੂ ਹੋ ਸਕਦਾ ਹੈ, ਤੁਸੀਂ ਸਿਆਣੇ ਬੈਠੇ ਹੋ। ਕਹਿੰਦੇ ਫਿਰ ਚੜ੍ਹਤ ਸਿੰਘ ਜੀ ਨੂੰ ਫਿਰ ਬਹੁਤ ਭਾਰੀ ਬੀਰ ਰਸ ਆਇਆ ਹੈ ਤਾਂ ਕੀ ਕਰਨਾ ਕੀਤਾ,
1: ਮੁੜ ਕਰ ਘੋੜਾ ਬਹੀਰ ਲਾਇਆ।
0: ਇਸ ਤਰ੍ਹਾਂ ਘੋੜਾ ਦੌੜਾ ਕੇ ਜਿੱਥੇ ਸਾਡੀ ਬਹੀਰ ਦਾ ਸਿੰਘ ਸਿੰਘਣੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ, ਸਰਦਾਰ ਚੜ੍ਹਤ ਸਿੰਘ ਜੀ ਫਿਰ ਦੀਵਾਰ ਬਣ ਕੇ ਅੱਗੇ ਆ ਕੇ ਖੜ ਜਾਣਾ ਕੀਤਾ।
1: ਪੰਜ ਬੰਦੂਕੀਆ ਪਰ ਦੇ ਬੰਦੂਕ,
0: ਆ ਦੇਖੋ ਬੋਲ ਆ ਗਏ ਨਾ। ਉਸ ਵੇਲੇ ਚੜ੍ਹਤ ਸਿੰਘ ਜੀ ਨੇ ਪੰਜ ਬੰਦੂਕੀਏ ਨਾਲ ਉਹਨਾਂ ਨੇ ਇੱਕੋ ਗੱਲ ਕੀਤਾ ਵੀ ਹੁਣ ਤੁਸੀਂ ਯੁੱਧ ਨਹੀਂ ਕਰਨਾ, ਬਸ ਤੁਹਾਡਾ ਇੰਨਾ ਕੰਮ ਹੈ ਮੈਨੂੰ ਬੰਦੂਕਾਂ ਭਰ ਭਰ ਕੇ ਫੜਾਈ ਜਾਓ, ਕਿਉਂਕਿ ਬੰਦੂਕ ਭਰਨ ਨੂੰ ਟਾਈਮ ਲੱਗਦਾ ਸੀ, ਸਿੱਧੀ ਗੋਲੀ ਤੇ ਪੈਂਦੀ ਕੋਈ ਨਹੀਂ ਸੀ, ਅੱਜ ਦੇ ਸਮੇਂ ਨਹੀਂ ਸੀ, ਸਹਿਜੇ ਸਹਿਜੇ ਬਰੂਦ ਭਰਨਾ ਪੈਂਦਾ ਸੀ, ਸਰੀਏ ਨਾਲ ਠੋਕਣਾ ਪੈਂਦਾ ਸੀ, ਅੱਗੋਂ ਫਿਰ ਠੋਕਣਾ ਪੈਂਦਾ ਸੀ, ਫਿਰ ਉਹਨੂੰ ਪਲੀਤਾ ਦਿੰਦਾ ਜਾਂਦਾ ਸੀ, ਫਿਰ ਜਾ ਕੇ ਕਿਤੇ ਉਹ ਮਾਰ ਪੈਂਦੀ ਸੀ, ਉਹਨੂੰ ਟਾਈਮ ਲੱਗਦਾ ਸੀ। ਉਸ ਵੇਲੇ ਸਰਦਾਰ ਚੜ੍ਹਤ ਸਿੰਘ ਜੀ ਨੇ ਕਹਿਣਾ ਕੀਤਾ ਪੰਜ ਬੰਦੂਕਾਂ ਕੋਲ ਨੇ ਤੇ ਪੰਜ ਬੰਦੂਕੀਏ ਨੇ ਵੀ ਤੁਸੀਂ ਭਰ ਭਰ ਕੇ ਮੈਨੂੰ ਦੇਈ ਜਾਓ ਚਲਾਵਾਂਗਾ ਮੈਂ। ਕਹਿੰਦੇ ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਜੀ ਬੀਰ ਰਸ ਵਿੱਚ ਆ ਕੇ ਨਿਸ਼ਾਨੇ ਲਾਉਂਦੇ ਨੇ।
1: ਮਹਾਰਾਜ ਚੜ੍ਹਤ ਸਿੰਘ ਗਿਲਜਨ ਅਚੂਕ,
0: ਅਚੂਕ ਅਚੂਕ ਦਾ ਅਰਥ ਹੈ ਨਿਸ਼ਾਨਾ ਖਾਲੀ ਨਹੀਂ ਜਾਂਦਾ, ਝੁਕਦਾ ਨਹੀਂ ਹੈ, ਭਾਵ ਕੇ ਵਿੰਗਾ ਟੇਡਾ ਬਿਲਕੁਲ ਨਹੀਂ ਹੁੰਦਾ, ਅਚੂਕ ਜਿੱਥੇ ਨਿਸ਼ਾਨਾ ਲਾਉਂਦੇ ਨੇ ਗੁਰੂ ਖਾਲਸਾ ਜੀ ਉੱਥੇ ਜਾ ਕੇ ਹੀ ਨਿਸ਼ਾਨਾ ਲੱਗਦਾ ਹੈ।
1: ਦੋਹਰਾ ਪਿਓ ਪਿਆਸੋ ਸਾਧੋ ਖੜਤਿਨ ਪੀਤੋ ਨੀਰਾ।
0: ਜਦੋਂ ਜੰਗ ਯੁੱਧ ਹੋ ਰਿਹਾ ਸੀ ਇਸ ਪਿੰਡ ਦੇ ਬਾਹਰ ਵਿਆਰ ਇੱਕ ਬਹੁਤ ਵੱਡਾ ਤਲਾਅ ਸੀ, ਕੇਵਲ ਉੱਥੇ ਪਾਣੀ ਸੀ, ਪਾਣੀ ਦਾ ਤਲਾਅ ਸੀ, ਕਿਉਂਕਿ ਰਾਏਕੋਟ ਤੋਂ ਜੰਗ ਯੁੱਧ ਚੱਲਿਆ ਹੈ, ਨਾ ਅਬਦਾਲੀ ਦੀਆਂ ਫੌਜਾਂ ਨੇ ਪਾਣੀ ਪੀਤਾ ਤੇ ਨਾ ਗੁਰੂ ਖਾਲਸੇ ਨੇ ਪੀਤਾ ਹੈ, ਭੁੱਖ ਪਿਆਸ ਨਾਲ

ਸੁੱਕ ਰਹੇ ਸੀ, ਜਬਾਨ ਸੁੱਕ ਰਹੀ ਸੀ, ਅਬਦਾਲੀ ਦੀਆਂ ਫੌਜਾਂ ਦੀ ਵੀ ਸੁੱਕ ਰਹੀ ਸੀ। ਜਿਵੇਂ ਇੱਥੇ ਜਲ ਛੱਕਦੇ ਨੇ, ਜਿਵੇਂ ਫਿਰ ਕਮਸਾਨ ਦਾ ਯੁੱਧ ਹੁੰਦਾ ਹੈ। ਬਾਕੀ ਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾ ਅੰਦਰ ਸਾਂਝਾ ਕਰਾਂਗੇ। ਗੁਰੂ ਖਾਲਸਾ ਜੀ, ਧੰਨ ਹੈ ਗੁਰੂ ਕਾ ਖਾਲਸਾ, ਧੰਨ ਹੈ ਗੁਰੂ ਕਾ ਖਾਲਸਾ, ਜਿਹਨੇ ਬਹੁਤ ਭਾਰੀਆਂ ਮੁਸੀਬਤਾਂ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਅਦਬ ਸਤਿਕਾਰ ਰੱਖਦਿਆਂ ਹੋਇਆਂ। ਤੁਸਾਂ ਨੇ ਹੁਣੇ ਪ੍ਰਸੰਗ ਸੁਣਿਆ ਹੈ, ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਅੱਜ ਦੇ ਪ੍ਰਸੰਗ ਤੋਂ ਵਿਸ਼ੇਸ਼ ਕਰਕੇ ਉਪਦੇਸ਼ ਮਿਲਦਾ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਸਤਿਕਾਰ, ਔਰ ਸਿੱਖ ਆਪਾਂ ਕੁਰਬਾਨ ਤਾਂ ਕਰ ਜਾਂਦਾ ਹੈ, ਪਰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਾਹ ਲੱਗਦੀ ਤੱਕ, ਜਨ ਜਿੰਦ ਤੱਕ ਬੇਦਬੀ ਨਹੀਂ ਹੋਣ ਦਿੰਦਾ। ਇਹ ਤੁਸਾਂ ਨੇ ਪ੍ਰਸੰਗ ਸੁਣਿਆ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਾਡੇ ਅੰਦਰ ਇਹ ਪਾਵਨ ਬਚਨ ਵਸ ਜਾਣ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਅਪਹਿ ਮੇਲੇ। ਅੰਤਲੇ ਬਚਨ ਪੜੋ ਜੀ।

ਵਾਹਿਗੁਰੂ ਜੀ, ਵਾਹਿਗੁਰੂ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜੇ ਔਰ ਤੁਸੀਂ ਨਿੱਤ ਦੀ ਤਰ੍ਹਾਂ ਆਪਣੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆਇਓ ਜੀ ਆਇਆਂ ਨੂੰ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੀਆਂ ਦਾਤਾਂ ਸਾਡੀਆਂ ਝੋਲੀਆਂ ਦੇ ਵਿੱਚ ਪਾ ਦੇਣ ਸੋ ਪਿਆਰਿਓ ਸ਼ਾਮਾਂ ਦੇ ਦੀਵਾਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਦੇ ਆ ਰਹੇ ਹਾਂ ਜੀ ਬਹੁਤ ਸਾਰੀਆਂ ਘਟਨਾਵਾਂ ਤੁਹਾਡੇ ਨਾਲ ਗੁਰੂ ਸ਼ਹਿਨਸ਼ਾਹ ਦੇ ਜੀਵਨ ਦੀਆਂ ਸਾਂਝੀਆਂ ਕੀਤੀਆਂ ਅਤੇ ਜਿਹੜੀਆਂ ਬਾਕੀ ਰਹਿੰਦੀਆਂ ਤਕਰੀਬਨ ਸਾਡੇ ਕੋਲ ਕੋਈ 8-9 ਦਿਨ ਬਾਕੀ ਨੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਆਪਾਂ ਸ਼ਹਿਨਸ਼ਾਹ ਦੇ ਗੁਣ ਗਾਉਣ ਦਾ ਯਤਨ ਕਰਾਂਗੇ ਔਰ ਤੁਹਾਡਾ ਸਹਿਯੋਗ ਚਾਹੀਦਾ ਹੈ ਜਿੰਨਾ ਚਿਰ ਸਿਆਣੇ ਸਰੋਤੇ ਸਾਹਮਣੇ ਨਾ ਹੋਣ ਤੁਹਾਡੇ ਵਰਗੇ ਖਾਸ ਕਰਕੇ ਔਰ ਓਨਾ ਚਿਰ ਕੋਈ ਬੋਲਣ ਦਾ ਆਨੰਦ ਨਹੀਂ ਆਉਂਦਾ ਹੁੰਦਾ ਮੈਂ ਹਮੇਸ਼ਾ ਆਖਿਆ ਕਰਦਾ ਹੈ ਕਿਸੇ ਪ੍ਰਚਾਰਕ ਕਿਸੇ ਬੁਲਾਰੇ ਕਿੱਡੇ ਤੋਂ ਵੱਡੇ ਤੋਂ ਵੱਡਾ ਹੋਵੇ ਨਾ ਉਹਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਉਹ ਕੁਛ ਕਹਿ ਸਕੇ ਤੁਸੀਂ ਕਹਾਉਣਾ ਹੁੰਦਾ ਸੰਗਤ ਨੇ ਕਹਾਉਣਾ ਹੁੰਦਾ ਸਾਡੇ ਕੋਲੋਂ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਅਸੀਂ ਤੁਹਾਡੇ ਚਿਹਰਿਆਂ ਤੋਂ ਪੜ੍ਹਦੇ ਹੁੰਦੇ ਹਾਂ ਫਿਰ ਉੱਦਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰੀਦਾ ਮੈਂ ਦਾਦ ਦਿੰਦਾ ਇਸ ਕਹਿਲਗਰੀ ਦੇ ਸਰੋਤਿਆਂ ਦੀ ਤੁਸੀਂ ਬਹੁਤ ਸਿਆਣੇ ਹੋ ਸੂਝਵਾਨ ਹੋ ਔਰ ਜਦੋਂ ਤੁਸੀਂ ਮਿਲਦੇ ਹੋ ਔਰ ਜਿੱਥੇ ਕੋਈ ਸਾਡੀ ਖਾਮੀ ਹੈ ਤੁਸੀਂ ਉੱਥੇ ਵੀ ਸਾਨੂੰ ਦੱਸਣ ਦਾ ਯਤਨ ਕਰਦੇ ਹੋ ਅਤੇ ਜਿੱਥੇ ਗੱਲ ਤੁਹਾਨੂੰ ਕੋਈ ਸਾਡੀ ਚੰਗੀ ਲੱਗਦੀ ਹੈ ਉੱਥੇ ਵੀ ਤੁਸੀਂ ਸਾਨੂੰ ਦੱਸਣ ਦਾ ਯਤਨ ਕਰਦੇ ਹੋ ਅਤੇ ਗੁਰੂ ਪਿਆਰਿਓ ਜਿਹੜੀਆਂ ਖਾਮੀਆਂ ਹੁੰਦੀਆਂ ਨਾ ਉਹ ਮੈਂ ਝੋਲੀ ਅੱਡ ਕੇ ਤੁਹਾਡੇ ਕੋਲੋਂ ਆਪਣੇ ਝੋਲੀ ਦੇ ਵਿੱਚ ਪਵਾ ਲੈਂਦਾ ਹੁੰਦਾ ਮੈਂ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਸਾਨੂੰ ਦੱਸਣਾ ਕੀ ਬੋਲਣਾ ਸੋ ਅੱਜ ਆਪਾਂ ਇਤਿਹਾਸ ਦੀ ਉਸੇ ਲੜੀ ਨੂੰ ਅੱਗੇ ਆਰੰਭ ਕਰਨ ਦਾ ਯਤਨ ਕਰੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਭੀਲ ਦੇ ਕੋਲ ਜਾਂਦੇ ਨੇ ਇਹ ਦੁਨੀਆਂ ਦੇ ਲਤਾੜੇ ਹੋਏ ਵਿਚਾਰੇ ਗਰੀਬ ਲੋਕ ਉੱਚ ਜਾਤੀ ਦੇ ਲੋਕਾਂ ਨੇ ਇਹਨਾਂ ਨੂੰ ਜੰਗਲਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਕਰ ਦਿੱਤਾ ਸੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ ਇਹਨਾਂ ਨੂੰ ਮਜਬੂਰ ਹੀ ਇੰਨਾ ਕਰ ਦਿੱਤਾ ਸੀ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਇਲਾਕਿਆਂ ਦੇ ਵਿੱਚੋਂ ਅਤੇ ਉਪਜਾਊ ਜ਼ਮੀਨਾਂ 'ਚੋਂ ਕੱਢ ਕੱਢ ਕੇ ਜੰਗਲਾਂ ਦੇ ਵਿੱਚ ਧੱਕ ਦਿੱਤਾ ਜਾਂਦਾ ਸੀ ਅਤੇ ਪਿਆਰਿਓ ਇਹ ਲੋਕ ਹੁਣ ਗਾਏ ਬਗਾਏ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਗੁੱਸਾ ਕੱਢਣ ਵਾਸਤੇ ਨਾ ਇਹਨਾਂ ਨੂੰ ਜਦੋਂ ਕੋਈ ਆਰੀਆ ਲੋਕ ਜਾਂ ਕੋਈ ਓਪਰਾ ਬੰਦਾ ਇਹਨਾਂ ਦੇ ਅੜਿੱਕੇ ਆ ਜਾਂਦਾ ਸੀ ਅਤੇ ਉਹਨਾਂ ਦਾ ਇਹ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਸੀ ਕਰਦੇ ਅਤੇ ਜਿਹੋ ਜਿਹਾ ਭੀਲ ਏਰੀਏ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਗਏ ਹੋਏ ਸਨ ਉੱਥੇ ਤੇ ਬੰਦਿਆਂ ਨੂੰ ਕੱਟ ਕੇ ਖਾ ਜਾਣ ਦਾ ਵੀ ਇੱਕ ਰਿਵਾਜ਼ ਸੀਗਾ ਔਰ ਇੱਥੇ ਭਾਈ ਮਰਦਾਨਾ ਜੀ ਇੱਥੇ ਇੱਕ ਏਰੀਏ ਦਾ ਲੀਡਰ ਹੈ ਭੀਲਾਂ ਦਾ ਜਿਹਦਾ ਨਾਂ ਹੈ ਕੌਡਾ ਅਸੀਂ ਵੈਸੇ ਰਾਕਸ਼ ਰਾਕਸ਼ ਕਹਿ ਕੇ ਉਹਨੂੰ ਬੜਾ ਭੰਡਣ ਦਾ ਯਤਨ ਕੀਤਾ ਹੈ ਵੈਸੇ ਮੈਂ ਬੇਨਤੀ ਕਰਿਆ ਕਰਦਾ ਕਿ ਰਾਕਸ਼ ਜਿਹੜੀ ਕਿਸੇ ਕੋਈ ਇੱਦਾਂ ਦੀ ਜਾਤੀ ਪ੍ਰਜਾਤੀ ਦਾ ਨਾਂ ਨਹੀਂ ਹੈ ਕੋਈ ਪ੍ਰਜਾਤੀ ਨਹੀਂ ਇੱਦਾਂ ਦੀ ਵੀ ਜਿਹਦੇ ਵੱਡੇ ਵੱਡੇ ਦੰਦ ਹੋਣ ਸਿੰਗ ਲੱਗੇ ਹੋਣ ਸਿਰ 'ਤੇ ਇੱਦਾਂ ਦਾ ਕੁਛ ਨਹੀਂ ਹੁੰਦਾ ਲੇਕਿਨ ਜਿਹੜੀ ਬਿਰਤੀ ਹੈ ਉਹ ਰਾਕਸ਼ਾਂ ਵਾਲੀ ਹੋ ਗਈ ਸੀ ਇਸ ਕਰਕੇ ਲੋਕਾਂ ਨੇ ਕੌਡਾ ਰਾਕਸ਼ ਰਾਕਸ਼ ਰਾਕਸ਼ ਕਹਿ ਕੇ ਉਹਨੂੰ ਪ੍ਰਚਾਰਨਾ ਸ਼ੁਰੂ ਕਰਤਾ ਸੀ ਅਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਇਲਾਕੇ ਦੇ ਵਿੱਚ ਜਾਂਦੇ ਨੇ ਅਤੇ ਸਬੱਬ ਬਣਦਾ ਕਿਸੇ ਨਾ ਕਿਸੇ ਤਰ੍ਹਾਂ ਭਾਈ ਮਰਦਾਨਾ ਜੀ ਗੁਰੂ ਦੇਵ ਪਾਤਸ਼ਾਹ ਦੇ ਨਾਲ ਉਹ ਨਿਖੜ ਜਾਂਦੇ ਨੇ ਕੁਝ ਸਮੇਂ ਵਾਸਤੇ ਉਹਨਾਂ ਦਾ ਜੁੱਗਾਂ ਜੁੱਗਾਂ ਦਾ ਯਾਰ ਭਾਈ ਮਰਦਾਨਾ ਜੀ ਆਪਣੇ ਪ੍ਰੀਤਮ ਤੋਂ ਕੁਛ ਛਕਣ ਛਕਾਉਣ ਵਾਸਤੇ ਆਗਿਆ ਲੈ ਕੇ ਜਾਂਦਾ ਅਤੇ ਅੱਗੇ ਕੌਡੇ ਦੇ ਹੱਥ ਵਿੱਚ ਆ ਜਾਂਦਾ ਗੁਰੂ ਪਿਆਰਿਓ ਮੈਂ ਇੱਥੇ ਰੋਕਣਾ ਚਾਹੁੰਦਾ ਤੁਹਾਡੇ ਕੋਲ ਇਸ ਗੱਲ ਦੇ ਉੱਤੇ ਅਸੀਂ ਅੱਜ ਤੱਕ ਭਾਈ ਮਰਦਾਨਾ ਜੀ ਨੂੰ ਪ੍ਰਚਾਰਿਆ ਪਤਾ ਕਿਵੇਂ ਆ ਇੱਕ ਜਿੱਦਾਂ ਮਰਾਸੀ ਟਿਚਰਾਈਆਂ ਕਰਦੇ ਹੁੰਦੇ ਆ ਮਜ਼ਾਕ ਜਿਹਾ ਕਰਦੇ ਹੁੰਦੇ ਆ ਔਰ ਇਸੇ ਤਰ੍ਹਾਂ ਅਸੀਂ ਸਟੇਜਾਂ ਦੇ ਉੱਤੋਂ ਵੀ ਭਾਈ ਮਰਦਾਨਾ ਜੀ ਨੂੰ ਪ੍ਰਚਾਰਨ ਦਾ ਯਤਨ ਕੀਤਾ ਇਹਨੂੰ ਭੁੱਖ ਬੜੀ ਲੱਗਦੀ ਸੀ ਜੀ ਇਹਨੂੰ ਧਿਆ ਬੜੀ ਲੱਗਦੀ ਸੀ ਇਹ ਮਰੂ ਮਰੂ ਕਰਦਾ ਰਹਿੰਦਾ ਸੀ ਗੁਰੂ ਪਿਆਰਿਓ ਨਹੀਂ ਕਿਤੇ ਸੋਚ ਕੇ ਦੇਖੋ ਭਾਈ ਮਰਦਾਨੇ ਵਰਗਾ ਜੀਵਨ ਹੋਊਗਾ ਕਿਸੇ ਦਾ ਦੁਨੀਆਂ ਦੇ ਉੱਤੇ ਮੈਂ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੂੰ ਪੜ੍ਹ ਰਿਹਾ ਸਾਂ ਅਤੇ ਗੁਰੂ ਪਿਆਰਿਓ ਉਹ ਲਿਖਦੇ ਨੇ ਕਿ ਤਕਰੀਬਨ 47 ਸਾਲ
ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਸੰਗ ਕੀਤਾ ਭਾਈ ਮਰਦਾਨਾ ਜੀ ਨੇ। ਹੁਣ ਆਪਾਂ ਥੋੜਾ ਜਿਹਾ ਮੈਂ ਭਾਈ ਮਰਦਾਨਾ ਜੀ ਦੇ ਜੀਵਨ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਉਣ ਦਾ ਯਤਨ ਕਰਾਂ। ਇੱਦਾਂ ਦਾ ਪਿਆਰਾ ਬਾਬੇ ਨਾਨਕ ਦਾ ਯਾਰ ਦੁਨੀਆਂ ਦੇ ਉੱਤੇ ਹੋਰ ਨਹੀਂ ਸੀਗਾ ਕੋਈ। ਸਤਸੰਗਤ ਜੀ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਜਿੱਥੇ ਸਾਡੇ ਰੱਬ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਪ੍ਰਕਾਸ਼ ਲਿਆ ਸੀ, ਰਾਏ ਭੋਏ ਦੀ ਤਲਵੰਡੀ ਦੇ ਵਿੱਚ ਉਹ ਦੀਨ ਦੁਨੀ ਦੇ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਸਾਡੇ ਸਿੱਖ ਜਗਤ ਤੇ ਬਾਣੀ ਦਾ ਪ੍ਰਕਾਸ਼ ਹੁੰਦਾ ਹੈ। ਔਰ ਇੱਥੇ ਇੱਕ ਗੱਲ ਹੋਰ ਯਾਦ ਰੱਖਿਓ ਕਿ ਇਸੇ ਤਲਵੰਡੀ ਦੀ ਧਰਤੀ ਦੇ ਉੱਤੇ ਸਾਡੀ ਸਿੱਖ ਕੌਮ ਦੇ ਪਹਿਲੇ ਕੀਰਤਨੀਏ ਭਾਈ ਮਰਦਾਨੇ ਜੀ ਦਾ ਜਨਮ ਹੁੰਦਾ ਹੈ। ਸਾਡੀ ਸਿੱਖ ਕੌਮ ਦਾ ਪਹਿਲਾ ਕੀਰਤਨੀਆ ਕੌਣ ਹੋਇਆ ਜੀ? ਭਾਈ ਮਰਦਾਨਾ। ਭਾਈ ਮਰਦਾਨੇ ਜੀ ਦਾ ਜਨਮ ਵੀ ਇਸ ਤਲਵੰਡੀ ਦੀ ਧਰਤੀ ਤੇ ਹੁੰਦਾ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਤੋਂ ਉਮਰ ਦੇ ਵਿੱਚ ਅਣਦਾਜਨ 10 ਕੁ ਸਾਲ ਵੱਡੇ ਸਨ। ਮਾਤਾ ਦਾ ਨਾਂ ਲਖੋ ਤੇ ਪਿਤਾ ਨਾਂ ਬਾਦਰੇ, ਮਰਾਸੀ ਸ਼੍ਰੇਣੀ ਦੇ ਵਿੱਚ ਔਰ ਦੁਨੀਆਂ ਦੀ ਇੱਕ ਦੁਰਕਾਰੀ ਹੋਈ ਗੁਰੂ ਪਿਆਰਿਓ, ਸ਼ੂਦਰ ਕਹਿ ਕੇ ਇਹਨਾਂ ਨੂੰ ਨਿਵਾਜਿਆ ਜਾਂਦਾ ਸੀ। ਇਹਨਾਂ ਨੂੰ ਮਨੁੱਖ ਦੇ ਬਰਾਬਰ ਬਹਿਣ ਦਾ ਹੱਕ ਨਹੀਂ ਸੀ, ਇਹਨਾਂ ਨੂੰ ਬਰਾਬਰ ਬਹਿ ਕੇ ਖਾਣ ਦਾ ਹੱਕ ਨਹੀਂ ਸੀ। ਇੱਦਾਂ ਦੇ ਲਤਾੜੇ ਹੋਏ ਲੋਕਾਂ ਨੂੰ ਗੁਰੂ ਨਾਨਕ ਮਹਾਰਾਜ ਉੱਚਾ ਚੱਕਣ ਵਾਸਤੇ ਆਏ ਸਨ। ਹੁਣ ਸਤਸੰਗਤ ਜੀ, ਘਰ ਦੇ ਵਿੱਚ ਆਉਣਾ ਜਾਣਾ ਸੀ, 8-9 ਪੁੱਤਰ ਸ਼੍ਰੀ ਬਾਦਰੇ ਦੇ ਮਾਤਾ ਲੱਖੋ ਦੇ ਮਰ ਚੁੱਕੇ ਨੇ ਔਰ ਇੱਕੋ ਹੀ ਬਚਿਆ ਸੀ ਭਾਈ ਮਰਦਾਨਾ ਜੀ। ਹੁਣ ਆਪਣੀ ਮਾਂ ਦੀ ਉਂਗਲ ਫੜ ਕੇ ਗੁਰੂ ਪਿਆਰਿਓ, ਇੱਦਾਂ ਦੇ ਰਿਵਾਜ ਹੁੰਦੇ ਸੀ ਕਿ ਗਰੀਬ ਲੋਕ ਵੱਡਿਆਂ ਸਰਮਾਏਦਾਰਾਂ ਦੇ ਘਰੇ ਜਾ ਕੇ ਕੋਈ ਭਾਂਡੇ ਮਾਂਜਣੇ, ਕੋਈ ਗੋਹਾ ਕੂੜਾ ਕਰਨਾ ਤੇ ਬੱਚਿਆਂ ਨੇ ਵੀ ਨਾਲ ਚਲੇ ਜਾਣਾ। ਭਾਈ ਮਰਦਾਨਾ ਜੀ ਵੀ ਗੁਰੂ ਬਾਬੇ ਨਾਨਕ ਦੇ ਘਰ ਦੇ ਵਿੱਚ ਚਲੇ ਜਾਂਦੇ ਸੀ ਕੰਮ ਕਰਾਉਣ ਵਾਸਤੇ ਆਪਣੀ ਮਾਂ ਦੇ ਨਾਲ, ਤੇ ਹੁਣ ਪ੍ਰੇਮ ਪੈ ਜਾਂਦਾ ਹੈ। 10 ਸਾਲ ਉਮਰ ਦੇ ਵਿੱਚ ਵੱਡੇ ਨੇ ਤੇ ਸਤਸੰਗਤ ਜੀ, ਜਦੋਂ ਇਹ ਪ੍ਰੇਮ ਵੱਧਦਾ ਵੱਧਦਾ ਇੰਨਾ ਵੱਧ ਗਿਆ ਕਿ ਜਦੋਂ 10 ਕੁ ਸਾਲ ਦੇ ਹੋ ਗਏ ਨਾ ਗੁਰੂ ਬਾਬਾ ਨਾਨਕ ਜੀ, ਤੇ ਉਦੋਂ ਅੰਦਾਜ਼ਾ ਲਾ ਲਓ ਵੀ 19-20 ਸਾਲ ਦੇ ਭਾਈ ਮਰਦਾਨਾ ਜੀ ਵੀ ਹੋ ਗਏ। ਨਹੀਂ ਤਾਂ ਸਮਾਜ ਦੇ ਵਿੱਚ ਇੰਨਾ ਫਰਕ ਹੋਵੇ ਤੇ ਇੱਦਾਂ ਯਾਰੀਆਂ ਪੁੱਗਦੀਆਂ ਨਹੀਂ ਹੁੰਦੀਆਂ, ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੁੰਦੇ ਆ। ਹੁਣ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਆਉਣਾ ਤੇ ਦੀਨ ਦੁਨੀ ਦੇ ਮਾਲਕ ਨੇ ਉਹਨੂੰ ਬਾਹੋਂ ਫੜ ਕੇ ਆਪਣੇ ਕੋਲ ਵਾ ਲੈਣਾ, ਮਰਦਾਨੇ ਅੱਜ ਆਪਾਂ ਗੱਲਾਂ ਕਰੀਏ। ਇਸ ਤਰ੍ਹਾਂ ਕੁਝ ਸਮਾਂ ਬੀਤਿਆ ਔਰ ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਨੂੰ ਗੁਰੂ ਬਾਬਾ ਨਾਨਕ ਜੀ ਨੇ ਕਿਹਾ, ਮਰਦਾਨਿਆਂ ਆਪਾਂ ਗੱਲਾਂ ਬਾਤਾਂ ਕਰਿਆ ਕਰੀਏ ਤੇ ਤੂੰ ਇੱਦਾਂ ਕਰਿਆ ਕਰ, ਸੱਥ ਦੇ ਵਿੱਚ ਬਾਹਰਲੇ ਪਾਸੇ ਆ ਜਾ ਕਰ, ਉੱਥੇ ਆਪਾਂ ਖੁਦਾ ਦੀਆਂ ਵਾਹਿਗੁਰੂ ਦੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ। ਇੱਦਾਂ ਹੀ ਨਿੱਤ ਦਾ ਰੁਟੀਨ ਬਣ ਗਿਆ। ਭਾਈ ਮਰਦਾਨਾ ਜੀ ਤੇ ਗੁਰੂ ਬਾਬਾ ਨਾਨਕ ਜੀ ਨੇ ਪਿੰਡੋਂ ਬਾਹਰ ਇੱਕ ਜਗ੍ਹਾ ਦੇ ਉੱਤੇ, ਨਵੇਕਲੀ ਜੀ ਜਗ੍ਹਾ ਦੇ ਉੱਤੇ ਬੈਠ ਕੇ ਉਸ ਖੁਦਾ ਦੀਆਂ, ਨਿਰੰਕਾਰ ਦੀਆਂ, ਪਰਮਾਤਮਾ ਵਾਹਿਗੁਰੂ ਦੀਆਂ ਗੱਲਾਂ ਬਾਤਾਂ ਕਰਦੇ ਰਹਿਣਾ। ਕੁਝ ਸਮਾਂ ਬੀਤਿਆ, ਇੱਕ ਦਿਨ ਗੁਰੂ ਬਾਬਾ ਜੀ ਗਏ ਨੇ, ਭਾਈ ਮਰਦਾਨਾ ਜੀ ਨਹੀਂ ਗਏ, ਗੁਰੂ ਬਾਬਾ ਜੀ ਉੱਥੇ ਗਏ, ਮਰਦਾਨਾ ਜੀ ਨੇ ਗਏ। ਕੁਝ ਸਮਾਂ ਉਡੀਕਿਆ ਤੇ ਗੁਰੂ ਬਾਬਾ ਜੀ, ਹੁਣ ਗੁਰੂ ਪਿਆਰਿਓ ਜੁੱਗਾਂ ਦੇ ਯਾਰ ਭਾਈ ਮਰਦਾਨਾ ਜੀ ਅੱਜ ਨਹੀਂ ਆਏ, ਤੇ ਇਹ ਨਹੀਂ ਵੀ ਕੋਈ ਨਹੀਂ ਆਇਆ ਤੇ ਤਾਂ ਕੀ ਹੋ ਗਿਆ। ਹੁਣ ਛੋਟੇ ਛੋਟੇ ਕਦਮ ਚੱਲਦੇ ਹੋਏ ਭਾਈ ਮਰਦਾਨਾ ਜੀ ਦੇ ਘਰ ਤੱਕ ਚਲੇ ਗਏ। ਆਖਣ ਲੱਗੇ ਆ, ਆਵਾਜ਼ ਦਿੱਤੀ ਹੈ ਤੇ ਗੁਰੂ ਪਿਆਰਿਓ, ਮਰਦਾਨਾ ਜੀ ਵੀ ਉਡੀਕ ਰਿਹਾ ਸੀ ਵੀ ਅੱਜ ਇੱਕ ਸੱਚੇ ਪ੍ਰੀਤਮ ਦੇ ਮੈਂ ਦਰਸ਼ਨ ਦਾਰੇ ਕਰਨ ਵਾਸਤੇ ਨਹੀਂ ਜਾ ਸਕਿਆ, ਮੇਰੀ ਮਜਬੂਰੀ ਬਣ ਗਈ ਸੀ, ਤੇ ਉਹ ਮੈਨੂੰ ਜ਼ਰੂਰ ਮਿਲਣ ਵਾਸਤੇ ਆਵੇਗਾ, ਪੁੱਛੇਗਾ ਮਰਦਾਨਿਆਂ ਤੂੰ ਕਿਉਂ ਨਹੀਂ ਆਇਆ, ਤੇ ਦੀਨ ਦੁਨੀ ਦਾ ਮਾਲਕ ਸੱਚੀ ਉਹਨਾਂ ਦੇ ਘਰ ਦੇ ਮੂਹਰੇ ਚਲਿਆ ਜਾਂਦਾ ਹੈ। ਮਰਦਾਨਾ ਜੀ, ਭਾਈ ਜੀ, ਗੁਰੂ ਪਿਆਰੇ ਭਾਈ ਜੀ ਕਹਿ ਕੇ ਬੁਲਾਉਣਾ, ਜਦਕਿ ਉਸ ਵੇਲੇ ਹੰਕਾਰ ਦੇ ਵਿੱਚ ਹੰਕਾਰੀ ਲੋਕ ਇੱਦਾਂ ਦੇ ਨੌਜਵਾਨ ਨੂੰ ਕਦੀ ਓਏ ਮਰਾਸੀਆ ਕਹਿ ਕੇ ਬੁਲਾਇਆ ਕਰਦੇ ਹੋਣਗੇ, ਤੇ ਪਰ ਦੀਨ ਦੁਨੀ ਦਾ ਮਾਲਕ ਇਹਨੂੰ ਭਾਈ ਸਾਹਿਬ ਜੀ ਕਹਿ ਕੇ ਬੁਲਾਉਂਦੇ ਸੀ, ਭਾਈ ਜੀ ਮਰਦਾਨਾ ਜੀ। ਗੁਰੂ ਪਿਆਰੇ ਉਹ ਪਹਿਲੀ ਵਾਰ ਇਸ ਕੌਮ ਦੇ ਇਸ ਨੌਜਵਾਨ ਨੂੰ ਪਹਿਲੀ ਵਾਰ ਕਿਸੇ ਨੇ ਸਤਿਕਾਰ ਦੇ ਨਾਲ ਬੁਲਾਇਆ ਸੀ, ਉਹ ਵੀ ਕਿਸੇ ਉੱਚ ਜਾਤੀ ਦੇ ਨੇ। ਹੁਣ ਪੁੱਛਦੇ ਨੇ, ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਆਏ ਨਹੀਂ, ਜਿੱਥੇ ਆਪਾਂ ਨਿੱਤ ਜਾਈਦਾ ਉੱਥੇ ਤੁਸੀਂ ਅੱਜ ਆਏ ਨਹੀਂ। ਤੇ ਭਾਈ ਮਰਦਾਨਾ ਜੀ ਨੀਵੀਂ ਜੀ ਪਾ ਕੇ ਆਖਣ ਲੱਗੇ, ਕਹਿੰਦੇ ਬਾਬਾ ਹੁਣ ਨਹੀਂ ਮੈਂ ਆਇਆ ਕਰਨਾ, ਕਹਿੰਦੇ ਹੁਣ ਨਹੀਂ ਮੈਂ ਆਇਆ ਕਰਨਾ, ਹੁਣ ਨਹੀਂ ਮੈਂ ਤਵਾ ਹੋਇਆ ਕਰਨਾ। ਸਤਿਗੁਰ ਕਹਿੰਦੇ ਕਿਉਂ, ਕੀ ਗੱਲ, ਕਾਹਤੋਂ ਨਹੀਂ ਆਇਆ ਕਰਨਾ, ਗੁੱਸੇ ਹੋ ਗਿਆ? ਕਹਿੰਦੇ ਨਹੀਂ ਮਹਾਰਾਜ, ਮਜਬੂਰੀਆਂ ਹੁੰਦੀਆਂ, ਮੇਰੇ ਪਿਤਾ ਜੀ ਕਹਿੰਦੇ ਆ ਕਿ ਤੂੰ ਨਾ ਜਾਇਆ ਕਰ, ਤੂੰ ਉਹ ਨਾਨਕ ਦੇ ਨਾਲ ਕੀ ਕਰਨਾ, ਤੇਰਾ ਉਹਦੇ ਨਾਲ ਕਾਹਦਾ ਸੰਗ, ਉਹ ਤੇਰੇ ਨੂੰ ਇੱਕ ਤੇ ਉਮਰ ਦੇ ਵਿੱਚ ਬਹੁਤ ਛੋਟਾ,
ਤੇ ਆਪਣਾ ਨਾਲੇ ਉਹਨਾਂ ਨਾਲ ਕਾਹਦੀਆਂ ਵਿਚਾਰਾਂ ਰਲਦੀਆਂ, ਉਹ ਅਮੀਰ ਨੇ ਸ਼ਾਹੂਕਾਰ ਨੇ। ਤੇ ਮਰਦਾਨਿਆਂ ਆਪਾਂ ਤੇ ਰੋਜੀ ਰੋਟੀ ਬਾਰੇ ਸੋਚਣਾ ਨਾ, ਉਹ ਤੇ ਅਮੀਰ ਨੇ, ਉਹਨਾਂ ਕੋਲ ਜ਼ਮੀਨ ਜਾਇਦਾਦ ਚਾਰ ਸਿਆਲ ਨੇ, ਔਰ ਉਹਦੇ ਬਾਪ ਨੇ ਉਹਨੂੰ ਚੰਗੀ ਸਿੱਖਿਆ ਵੀ ਦਵਾ ਦਿੱਤੀ ਹੈ, ਤੇ ਵੱਡਾ ਹੋ ਕੇ ਕਿਸੇ ਨੌਕਰੀ ਕਰ ਸਕਦਾ, ਕੋਈ ਬਿਜ਼ਨਸ ਕਰ ਸਕਦਾ, ਉਹ ਤੇ ਆਪਣਾ ਰੁਜ਼ਗਾਰ ਤੋਰ ਸਕਦਾ। ਤੇ ਮਰਦਾਨਾ ਜੀ, ਮਰਦਾਨਿਆਂ, ਆਪਾਂ ਪੁੱਤਰਾ ਕਿਹੜਾ ਰੁਜ਼ਗਾਰ, ਆਪਣੇ ਛੋਟੇ ਛੋਟੇ ਬੱਚੇ, ਕੱਲ ਨੂੰ ਤੇਰਾ ਵਿਆਹ ਵੀ ਕਰਨਾ, ਤੇ ਸੱਜਣਾ ਆਪਣਾ ਪਰਿਵਾਰ ਪਾਲਣਾ, ਤੂੰ ਸਾਡਾ ਇਕਲੌਤਾ ਪੋਤਿਆ, ਕੋਈ ਮਾੜਾ ਮੋਟਾ ਕੰਮ ਕਾਰ ਕਰਿਆ ਕਰ। ਕਹਿੰਦੇ ਫਿਰ ਪਿਤਾ ਜੀ ਕੀ ਕਹਿੰਦੇ, ਕੀ ਕੰਮ ਕਰਨ ਵਾਸਤੇ ਕਹਿੰਦੇ ਆ? ਕਹਿੰਦੇ ਰਬਾਬ ਵਜਾਉਣ ਵਾਸਤੇ ਕਹਿੰਦੇ ਆ, ਤੂੰ ਰਬਾਬ ਵਜਾਇਆ ਕਰ। ਤੇ ਕਹਿੰਦੇ ਬਸ ਇੰਨੀ ਗੱਲ ਹੀ ਆ, ਰਬਾਬ ਵਜਾਉਣ ਵਾਸਤੇ ਕਹਿੰਦੇ ਆ? ਕਹਿੰਦੇ ਹਾਂ, ਰਬਾਬ ਵਜਾਉਣ ਵਾਸਤੇ। ਤੇ ਕਹਿੰਦੇ ਇੱਦਾਂ ਕਰਿਆ ਕਰ, ਫਿਰ ਤੂੰ ਉੱਥੇ ਰਬਾਬ ਲੈ ਆਇਆ ਕਰ, ਉੱਥੇ ਰਬਾਬ ਵਜਾ ਲਿਆ ਕਰ। ਤੇ ਭਾਈ ਮਰਦਾਨਾ ਜੀ ਕਹਿੰਦੇ, ਕਹਿੰਦੇ ਸੱਜਣਾ ਕਿੱਦਾਂ ਦੀਆਂ ਗੱਲਾਂ ਕਰਦਾ, ਭੋਲੀਆਂ ਗੱਲਾਂ ਕਰਦਾ। ਰਬਾਬ ਕਿਸੇ ਦੇ ਮੋਹਰੇ ਵਜਾਈ ਜਾਂਦੀ ਆ, ਕਿਸੇ ਨੇ ਅੱਗੇ ਕਿਸੇ ਦੇ ਸਾਹਮਣੇ ਗਾਇਆ ਜਾਂਦਾ, ਔਰ ਅੱਗੇ ਮੈਂ ਰਬਾਬ ਵਜਾਵਾਂਗਾ, ਕੋਈ ਗਾਉਣ ਵਾਲਾ ਹੋਵੇਗਾ ਨਾ, ਫੇਰ ਹੀ ਰਬਾਬ ਵੱਜੇਗੀ, ਉੱਦਾਂ ਕੱਲੀ ਥੋੜਾ ਰਬਾਬ ਵੱਜਣੀ ਆ। ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਤੂੰ ਰਬਾਬ ਵਜਾਇਆ ਕਰ, ਮੈਂ ਗਾ ਲਿਆ ਕਰੂੰਗਾ। ਕਹਿੰਦੇ ਮੈਂ ਗਾਇਆ ਕਰੂੰਗਾ, ਤੂੰ ਰਬਾਬ ਵਜਾਇਆ ਕਰ। ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਕਹਿੰਦੇ ਸੱਜਣਾ, ਰਬਾਬਾਂ ਜਿਹੜੀਆਂ ਨਾ, ਉਹ ਅਸੀਂ ਗਰੀਬ ਲੋਕ ਵਜਾਇਆ ਕਰਦੇ ਆ, ਤੇ ਗਰੀਬ ਲੋਕ ਵੱਡਿਆਂ ਲੋਕਾਂ ਦੇ ਸਾਹਮਣੇ ਗਾਇਆ ਕਰਦੇ ਆ, ਔਰ ਸਾਡਾ ਇਹ ਬਿਜ਼ਨਸ ਹੈ, ਔਰ ਸਾਡੇ ਬੱਚੇ ਪੜ੍ਹਦੇ, ਉਹ ਲੋਕ ਸਾਨੂੰ ਪੈਸੇ ਦਿੰਦੇ ਆ, ਤੇ ਅਸੀਂ ਉਹਨਾਂ ਦੇ ਸਾਹਮਣੇ ਰਬਾਬ ਵਜਾਉਂਦੇ, ਤੇ ਤੂੰ ਤੇ ਨਾਨਕ ਜੀ, ਤੁਹਾਡਾ ਤੇ ਵੱਡਾ ਖਾਨਦਾਨ ਹੈ, ਤੁਸੀਂ ਥੋੜਾ ਗਾਇਆ ਕਰਨਾ। ਗੁਰੂ ਪਿਆਰਿਓ, ਦਰਅਸਲ ਇਹ ਗਾਉਣ ਵਜਾਉਣ ਹੈ ਨਾ, ਪਹਿਲਾਂ ਕਦੀ ਕੋਈ ਸਮਾਂ ਹੁੰਦਾ ਸੀ, ਇਹ ਗਰੀਬ ਲੋਕਾਂ ਦਾ ਗਾਉਣ ਵਜਾਉਣ ਹੁੰਦਾ ਸੀ, ਤੇ ਇਹ ਆਪਣੇ ਤੋਰੀ ਫੁਲਕੇ ਦਾ, ਰੋਜੀ ਰੋਟੀ ਦਾ ਇਹਨਾਂ ਦਾ ਸਾਧਨ ਹੁੰਦਾ ਸੀ, ਤੇ ਵੱਡਿਆਂ ਲੋਕਾਂ ਦੇ ਸਾਹਮਣੇ ਇਹ ਗਾਇਆ ਕਰਦੇ ਸਨ। ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ, ਕੋਈ ਨੀ ਨੀ ਮਰਦਾਨਿਆ, ਇੱਦਾਂ ਦੀ ਗੱਲ ਨਹੀਂ, ਤੂੰ ਰਬਾਬ ਵਜਾਇਆ ਕਰ, ਮੈਂ ਗਾ ਲਿਆ ਕਰਾਂਗਾ। ਤੇ ਗੁਰੂ ਪਿਆਰਿਓ, ਆਖਰ ਭਾਈ ਮਰਦਾਨਾ ਜੀ ਕਹਿੰਦੇ, ਚਲੋ ਠੀਕ ਹੈ, ਇੱਦਾਂ ਕਰ ਲਿਆ ਕਰਾਂਗੇ। ਹੁਣ ਗੁਰੂ ਪਿਆਰਿਓ, ਧੰਨ ਗੁਰੂ ਬਾਬੇ ਨਾਨਕ ਦੇ ਕੋਲ ਬਹਿ ਕੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਹੈ। ਤੇ ਸਾਧ ਸੰਗਤ ਜੀ, ਹੁਣ ਪਿਤਾ ਬਾਦਰੇ ਨੇ ਵੀ ਆਪਣੇ ਪੁੱਤਰ ਨੂੰ ਕਹਿਣਾ ਛੱਡ ਦਿੱਤਾ ਕਿ ਹੁਣ ਤੂੰ ਮਰਦਾਨਿਆ ਨਾਨਕ ਦਾ ਸਾਥ ਛੱਡ ਦੇ, ਕੋਈ ਰੋਜੀ ਰੋਟੀ ਦਾ ਵਸੀਲਾ ਕਰ, ਕਿਉਂਕਿ ਹੁਣ ਵੀ ਉਹਦੇ ਵੀ ਮਨ ਦੇ ਵਿੱਚ ਚੰਗੀ ਤਰ੍ਹਾਂ ਆ ਗਿਆ ਸੀ ਵੀ ਜੇ ਰੱਬੀ ਨਾਨਕ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਮੇਰਾ ਪੁੱਤ ਸੰਗ ਕਰਦਾ ਹੈ ਨਾ, ਤੇ ਇਹ ਦੂਫੇ ਹੋਰ ਵਧੀਆ ਕਿਹੜੀ ਗੱਲ ਹੋ ਸਕਦੀ ਹੈ, ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿਣ ਵਾਲਾ ਕੋਈ ਭੁੱਖਾ ਨਹੀਂ ਮਰੇਗਾ, ਇੱਦਾਂ ਦੇ ਹੁਣ ਗੁਰੂ ਪਿਆਰਿਓ ਇੱਦਾਂ ਦਾ ਵਿਸ਼ਵਾਸ ਆ ਗਿਆ ਸੀ, ਔਰ ਉਹਨਾਂ ਲੋਕਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਆ ਗਿਆ। ਅੱਜ ਵੀ ਸਾਨੂੰ ਕਿਤੇ ਵਿਸ਼ਵਾਸ ਆ ਜਾਵੇ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਸੰਗ ਕਰਨ ਵਾਲਾ ਕਦੀ ਕੋਈ ਭੁੱਖਾ ਨਹੀਂ ਮਰਦਾ ਹੁੰਦਾ। ਹੁਣ ਗੁਰੂ ਪਿਆਰਿਓ, ਇੱਦਾਂ ਦਾ ਸਮਾਂ ਆਇਆ, ਧੰਨ ਗੁਰੂ ਬਾਬਾ ਨਾਨਕ ਜੀ ਸੁਲਤਾਨਪੁਰ ਆ ਜਾਂਦੇ ਨੇ, ਤੇ ਸੁਲਤਾਨਪੁਰ ਸੱਚੇ ਸਤਿਗੁਰਾਂ ਦੀ ਸ਼ਾਦੀ ਹੁੰਦੀ ਹੈ, ਤੇ ਭਾਈ ਮਰਦਾਨਾ ਜੀ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੱਦਿਆ ਜਾਂਦਾ ਵੀ ਤੂੰ ਵੀ ਸਾਡੀ ਸ਼ਾਦੀ ਦੇ ਉੱਤੇ ਆਈ। ਮਰਦਾਨਾ ਜੀ ਆਏ ਨੇ, ਔਰ ਵਿਆਹ ਹੋ ਗਿਆ, ਜਿਹੜੇ ਕੋਈ ਹੋਰ ਲੋਕੀ ਆਏ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ, ਪਿਆਰ ਦੇਣ ਵਾਲਿਆਂ ਨੂੰ ਪਿਆਰ ਦਿੱਤਾ, ਤੇ ਭਾਈ ਮਰਦਾਨਾ ਜੀ ਹਜੇ ਉਸੇ ਤਰ੍ਹਾਂ ਹੀ ਹੈ, ਹਲੇ ਸੱਚੇ ਸਤਿਗੁਰਾਂ ਨੇ ਭਾਈ ਮਰਦਾਨੇ ਜੀ ਨੂੰ ਕੁਝ ਨਾ ਦਿੱਤਾ। ਤੇ ਇੱਕ ਦਿਨ ਭਾਈ ਮਰਦਾਨਾ ਜੀ ਬੜੇ ਰੋਸ ਦੇ ਨਾਲ, ਬੜਾ ਗਲ ਜਿਹਾ ਭਰ ਕੇ ਆਖਣ ਲੱਗੇ, ਦਾਤਾ ਪ੍ਰੀਤਮ, ਅਸੀਂ ਤੁਹਾਡੀਆਂ ਨਜ਼ਰਾਂ 'ਚ ਮਰਾਸੀ ਦੇ ਮਰਾਸੀ ਰਹਿ ਗਏ ਨਾ, ਤੇ ਧੰਨ ਗੁਰੂ ਨਾਨਕ ਮਹਾਰਾਜ ਨਗਰਾ ਭਰ ਕੇ ਮਰਦਾਨੇ ਵੱਲ ਤੱਕਦੇ, ਮਰਦਾਨਿਆਂ ਕੀ ਬੋਲ ਰਿਹਾ ਤੂੰ, ਉਹ ਮੇਰਿਆ ਭਾਈਆ ਕੀ ਬੋਲ ਰਿਹਾ ਤੂੰ, ਮੇਰਿਆ ਵੀਰਿਆ ਇਹ ਕੀ ਆਖ ਰਿਹਾ, ਮੈਂ ਤੇ ਤੈਨੂੰ ਭਰਾ ਆਖਦਾ, ਤੂੰ ਇਹ ਸ਼ਬਦ ਕਿੱਦਾਂ ਦੇ ਆਖਦਾ, ਮਰਾਸੀ ਦੇ ਮਰਾਸੀ ਰਹਿ ਗਏ। ਮਰਦਾਨਾ ਜੀ, ਤੁਹਾਡੇ ਮਨ ਵਿੱਚ ਇਹ ਸੋਚ ਕਿੱਦਾਂ ਆ ਗਈ ਹੈ? ਸਤਿਗੁਰੂ, ਮੈਂ ਸੋਚ ਰਿਹਾ ਸੀ ਵੀ ਜਿਹੜੇ ਵੀ ਤੁਹਾਡੇ ਕੋਲ ਆਏ ਉਹਨਾਂ ਦੀਆਂ ਝੋਲੀਆਂ ਭਰ ਕੇ ਭੇਜਿਆ, ਜੋ ਵੀ ਮੰਗਣ ਆਇਆ ਤੁਸੀਂ ਉਹਨਾਂ ਨੂੰ ਦਾਨ ਦਿੱਤਾ, ਤੇ ਮਹਾਰਾਜ ਮੈਨੂੰ ਹਜੇ ਕੁਝ ਵੀ ਨਹੀਂ ਦਿੱਤਾ ਤੁਸੀਂ। ਤੇ ਸੱਚੇ ਸਤਿਗੁਰ ਕਹਿੰਦੇ, ਮਰਦਾਨਿਆ ਜੋ ਮੈਂ ਤੈਨੂੰ ਦੇਣਾ ਹੈ ਨਾ, ਉਹ ਕਿਸੇ ਨਾ ਤੇ ਦੁਨੀਆਂ ਦੇ ਕੋਲ ਹੈ ਤੇ ਨਾ ਮੈਂ ਕਿਸੇ ਨੂੰ ਦੁਨੀਆਂ ਦੇ ਵਿੱਚ ਦੇਵਾਂਗਾ। ਗੁਰੂ ਪਿਆਰਿਓ, ਦੋ ਚੀਜ਼ਾਂ ਦਿੱਤੀਆਂ ਸੀ ਭਾਈ ਮਰਦਾਨਾ ਜੀ ਨੂੰ, ਧੰਨ ਗੁਰੂ ਨਾਨਕ ਮਹਾਰਾਜ ਜੀ ਨੇ। ਹੁਣ ਗੁਰੂ ਪਿਆਰਿਓ, ਉਸ ਵੇਲੇ ਜਦੋਂ ਭਾਈ ਮਰਦਾਨਾ ਜੀ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਖੜੇ ਸਨ ਨਾ, ਤੇ ਉਸ ਵੇਲੇ ਇੱਕਦਮ ਨਿਗਾਹ ਜਾਂਦੀ ਹੈ ਸੋਹਣੇ ਪਾਏ ਹੋਏ ਕੱਪੜਿਆਂ ਦੇ ਉੱਤੇ, ਹਲੇ ਤਾਜ਼ਾ ਵਿਆਹ ਹੋ ਕੇ ਹਟਿਆ ਸੀ, ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਸਤਰ ਬਹੁਤ ਸੋਹਣੇ ਪਾਏ ਹੋਏ ਸਨ। ਤੇ ਭਾਈ ਮਰਦਾਨਾ ਜੀ ਦੀ ਨਿਗਾਹ ਗਈ ਵੀ ਹੁਣ ਗੁਰੂ ਬਾਬੇ ਨਾਨਕ ਨੇ ਸ਼ਾਇਦ ਮੈਨੂੰ ਵਸਤਰ ਦੇਣਗੇ। ਹੁਣ ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਮਹਾਰਾਜ ਅੰਦਰ ਜਾਂਦੇ ਨੇ, ਆਪਣੇ ਸੱਚੀ ਵਸਤਰ ਉਤਾਰ ਕੇ ਤੇ ਭਾਈ ਮਰਦਾਨਾ ਜੀ ਦੇ ਗਲ 'ਚ ਪਾ ਦਿੰਦੇ ਨੇ। ਕਹਿੰਦੇ ਮਰਦਾਨਿਆਂ,
ਇਹਨਾਂ ਵਸਤਰਾਂ ਨੂੰ ਆਮ ਨਾ ਸਮਝੀ। ਇਹ ਜਿਹੜੇ ਵਸਤਰ ਆ ਨਾ, ਇਹ ਆਮ ਨਾ ਸਮਝੀ, ਇਹ ਗੁਰੂ ਨਾਨਕ ਦੇ ਵਸਤਰ ਹੈ। ਤੇ ਸੱਜਣਾ, ਜਿਹੜਾ ਇਹ ਵਸਤਰ ਪਾ ਲੈਂਦਾ, ਜਿਹੜਾ ਇਹ ਵਸਤਰ ਪਾਵੇਗਾ, ਉਹ ਦੁਨੀਆਂ ਦੀਆਂ ਕੋਈ ਭੁੱਖਾਂ ਉਹਦੇ ਲਾਗੇ ਨਹੀਂ ਆਉਣਗੀਆਂ। ਇਹ ਵਸਤਰ ਪਾ ਕੇ ਕਿਸੇ ਦੇ ਸਾਹਮਣੇ ਇੱਕ ਤੇ ਹੱਥ ਨਾ ਅੱਡੀ, ਕਿਸੇ ਦੇ ਸਾਹਮਣੇ ਹੱਥ ਨਾ ਅੱਡੀ। ਗੁਰੂ ਪਿਆਰਿਓ, ਅੱਜ ਗੁਰੂ ਬਾਬੇ ਨਾਨਕ ਦੇ ਵਸਤਰਾਂ ਨੂੰ ਸਾਡੀ ਕੌਮ ਲਾਜ ਤੇ ਨਾ ਨਹੀਂ ਲਾ ਰਹੀ। ਧੰਨ ਗੁਰੂ ਨਾਨਕ ਮਹਾਰਾਜ, ਭਾਈ ਮਰਦਾਨਾ ਜੀ ਨੂੰ ਇਹ ਆਖ ਰਿਹਾ ਸੀ ਵੀ ਇਹ ਵਸਤਰ ਪਾ ਕੇ ਸੱਜਣਾ ਕਿਸੇ ਦੇ ਸਾਹਮਣੇ ਹੱਥ ਨਾ ਅੱਡੀ। ਤੇ ਗੁਰੂ ਪਿਆਰਿਓ, ਉਹ ਵਸਤਰ ਪਾਉਣ ਵਾਲੇ ਅੱਜ ਥਾਂ ਥਾਂ ਤੇ ਭਿਖਾਰੀ ਬਣਦੇ ਹੋਏ, ਸਿਰਾਂ ਤੇ ਦੁਮਾਲੇ ਵੀ ਹੁੰਦੇ ਆ, ਪੱਗਾਂ ਵੀ ਹੁੰਦੀਆਂ, ਲੰਬੇ ਚੋਲੇ ਵੀ, ਉੱਪਰ ਦੀ ਗਾਤਰੇ ਵੀ ਪਾਏ ਹੁੰਦੇ ਆ, ਤੇ ਬੋਰੀਆਂ ਚੱਕ ਚੱਕ ਕੇ ਤੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਮੰਗਤੇ ਬਣੇ ਫਿਰਦੇ ਆ। ਗੁਰੂ ਪਿਆਰਿਓ, ਇਹ ਲਾਜ ਧੰਨ ਗੁਰੂ ਨਾਨਕ ਦੇ ਵਸਤਰਾਂ ਨੂੰ ਆਉਂਦੀ ਹੈ। ਤੇ ਦੂਸਰਾ ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਕਹਿੰਦਾ ਮਰਦਾਨਿਆਂ, ਧੰਨ ਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਦੂਸਰੀ ਚੀਜ਼ ਰਾਗ ਮੈਂ ਤੇਰੀ ਝੋਲੀ ਦੇ ਵਿੱਚ ਪਾਉਣ ਲੱਗਾ। ਜਿੱਥੇ ਬੈਠ ਕੇ ਰਾਗ ਗਾਇਆ ਕਰੇਗਾ ਉੱਥੇ ਸਤਸੰਗ ਹੋ ਜਾਇਆ ਕਰੇਗਾ, ਔਰ ਉੱਥੇ ਰੱਬੀ ਰੂਹਾਂ ਜੁੜ ਜਾਇਆ ਕਰਨਗੀਆਂ। ਏਦਾਂ ਦੀ ਚੀਜ਼ ਜਿਹੜੀ ਹੈ ਇਹ ਮੈਂ ਨਾ ਕਿਸੇ ਨੂੰ ਹੋਰ ਦਿੱਤੀ ਹੈ ਤੇ ਨਾ ਦੇ ਸਕਦਾ, ਤੂੰ ਮੇਰੇ ਨਾਲ ਰਬਾਬ ਵਜਾਇਆ ਕਰਨੀ ਆ। ਗੁਰੂ ਪਿਆਰਿਓ, ਪੱਕਾ ਹੋ ਗਿਆ, ਐਨ ਫੈਸਲਾ ਹੋ ਗਿਆ। ਤੇ ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਜਦੋਂ ਚੜਿਆ ਸੋਧਣ ਧਰਤ ਲੁਕਾਈ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲੇ ਸਨ। ਹੁਣ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਕਿੰਨਾ ਨੇੜਿਓਂ ਹੋ ਕੇ ਤੱਕਿਆ ਹੋਵੇਗਾ। ਉਹਨਾਂ ਨੇ ਦਿਨੇ ਵੀ ਤੱਕਿਆ, ਸ਼ਾਮ ਨੂੰ ਵੀ ਤੱਕਿਆ, ਦੁਪਹਿਰ ਨੂੰ ਵੀ ਤੱਕਿਆ, ਉਹਨਾਂ ਨੇ ਇਸ਼ਨਾਨ ਕਰਦਿਆਂ ਨੂੰ ਤੱਕਿਆ, ਉਹਨਾਂ ਨੇ ਵਸਤਰ ਪਹਿਨਦਿਆਂ ਨੂੰ ਤੱਕਿਆ, ਉਹਨਾਂ ਧੁੱਪ ਦੇ ਵਿੱਚ ਤੱਕਿਆ, ਉਹਨਾਂ ਛਾਂ ਦੇ ਵਿੱਚ ਤੱਕਿਆ, ਕਿੱਥੇ ਨਹੀਂ ਤੱਕਿਆ। ਉਹਨਾਂ ਜੋਗੀਆਂ ਤੇ ਸਿੱਧਾਂ ਦੇ ਨਾਲ ਗੁਰੂ ਬਾਬੇ ਨੂੰ ਟੱਕਰਾਂ ਲੈਂਦੇ ਹੋਏ ਤੱਕਿਆ। ਔਰ ਗੁਰੂ ਪਿਆਰਿਓ, ਇੱਥੇ ਰਾਕ ਕੌਡੇ ਵਰਗਿਆਂ ਦੇ ਨਾਲ ਉਹਨਾਂ ਨੂੰ ਸਿੱਧੇ ਰਾਹੇ ਪਾਉਂਦਿਆਂ ਨੂੰ ਤੱਕਿਆ, ਸੱਜਣ ਠੱਗ ਵਰਗਿਆਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਆਪਣੇ ਸਿਧਾਂਤਾਂ ਦਾ ਪ੍ਰਚਾਰ ਕਰਦਿਆਂ ਹੋਇਆ ਤੱਕਿਆ, ਇੱਥੋਂ ਤੱਕ ਕਿ ਬਾਬਰ ਵਰਗਿਆਂ ਨੂੰ ਮੂੰਹ ਤੇ ਜਾਬਰ ਆਖਣ ਵਾਸਤੇ ਜਦੋਂ ਆਖਿਆ ਸੀ ਉਦੋਂ ਵੀ ਗੁਰੂ ਬਾਬੇ ਨਾਨਕ ਨੇ ਤੱਕਿਆ। ਗੁਰੂ ਬਾਬੇ ਨਾਨਕ ਨੂੰ ਬਾਬਰ ਦੀਆਂ ਚੱਕੀਆਂ ਪੀਂਦਿਆਂ ਵੀ ਤੱਕਿਆ। ਭਾਈ ਮਰਦਾਨਾ ਜੀ ਧੰਨ ਗੁਰਾਂ ਦੇ ਨਾਲ ਨਾਲ ਨਾਲ ਨਾਲ ਨਾਲ ਚੱਲਦੇ ਨੇ। ਹੁਣ ਜੇ ਕਿਤੇ ਪ੍ਰਸ਼ਾਦਾ ਮਿਲਦਾ ਤੇ ਛਕ ਲੈਂਦੇ ਆ, ਨਹੀਂ ਤੇ ਧੰਨ ਗੁਰਾਂ ਦੇ ਨਾਲ ਕਈ ਕਈ ਦਿਨ ਭੁੱਖਣ ਭਾਣੇ ਤੁਰੇ ਫਿਰਦੇ ਸੀ। ਜਿੰਨੇ ਮਜ਼ਾਕ ਦੇ ਤੌਰ ਦੇ ਉੱਤੇ ਅੱਜ ਅਸੀਂ ਪ੍ਰਚਾਰਕਾਂ ਨੇ ਬਾਬਾ ਮਰਦਾਨਾ ਜੀ ਨੂੰ ਪੇਸ਼ ਕਰਨ ਦਾ ਯਤਨ ਕੀਤਾ, ਉਦਾਂ ਦਾ ਉਹਨਾਂ ਦਾ ਜੀਵਨ ਨਹੀਂ ਸੀ। ਪਹਿਲੀ ਪ੍ਰਚਾਰਕ ਫੇਰੀ ਤੋਂ ਵਾਪਸ ਆ ਜਾਂਦੇ ਆ ਤੇ ਸਾਧਸੰਗ ਜੀ ਜਦੋਂ ਤਲਵੰਡੀ ਦੇ ਵਿੱਚ ਆਉਂਦੇ ਆ ਨਾ, ਤਲਵੰਡੀ ਦੇ ਵਿੱਚ ਆਏ ਪਹਿਲੀ ਪ੍ਰਚਾਰਕ ਫੇਰੀ ਲਾ ਕੇ ਗੁਰੂ ਬਾਬਾ ਨਾਨਕ ਜੀ ਵੀ ਆਪਣੇ ਘਰ ਗਏ, ਮਾਤਾ ਪਿਤਾ ਨੂੰ ਮਿਲੇ ਆ, ਤੇ ਭਾਈ ਮਰਦਾਨਾ ਜੀ ਵੀ ਜਦੋਂ ਆਪਣੇ ਘਰ ਜਾਂਦੇ ਆ ਨਾ ਤੇ ਇੱਕ ਸਵਾਣੀ, ਭਾਈ ਮਰਦਾਨਾ ਜੀ ਦੇ ਘਰ ਇੱਕ ਸਵਾਣੀ ਝਾੜੂ ਫੇਰ ਰਹੀ ਹੈ, ਭਾਰੀ ਫੇਰ ਰਹੀ ਹੈ ਵਿਹੜੇ ਦੇ ਵਿੱਚ, ਲੰਬਾ ਸਾਰਾ ਘੁੰਡ ਕੱਢਿਆ, ਔਰ ਉਸ ਘੁੰਡ ਦੇ ਥੱਲਿਓਂ ਦੀ ਚਰਨ ਦਿਸੇ ਆ, ਕਿਸੇ ਦੇ ਪੈਰ ਦਿਸੇ ਆ। ਤੇ ਗੁਰੂ ਪਿਆਰਿਓ, ਝਾੜੂ ਛੱਡ ਕੇ ਅੰਦਰ ਬਜ਼ੁਰਗ ਦੇ ਕੋਲ ਆ ਕੇ ਜਾ ਕੇ ਆਖਦੀ, ਅੱਬਾ ਤੁਹਾਡਾ ਲਾਡਲਾ ਪੁੱਤ ਆ ਗਿਆ, ਤੁਹਾਡਾ ਲਾਡਲਾ ਪੁੱਤ 6-7 ਸਾਲਾਂ ਬਾਅਦ ਜਿਹਦੀ ਤੂੰ ਇੰਤਜ਼ਾਰ ਦੇ ਵਿੱਚ ਸਾਂ ਉਹ ਆ ਗਿਆ। ਗੁਰੂ ਪਿਆਰਿਓ, ਉਹ ਬਾਬਲ ਬਾਦਰੇ ਜੀ ਭਾਈ ਮਰਦਾਨਾ ਜੀ ਦੇ ਪਿਤਾ ਸਨ, ਉੱਠ ਕੇ ਖੜੇ ਹੋਏ, ਆਪਣੇ ਪੁੱਤਰ ਨੂੰ ਮਿਲੇ, ਉਹਦਾ ਮੁਖੜਾ ਚੁੰਮਿਆ, ਪਿਆਰ ਕੀਤਾ, ਕੰਢ ਦੇ ਉੱਤੇ ਹੱਥ ਫੇਰਿਆ, ਮੰਜੇ ਦੇ ਉੱਤੇ ਬੈਠ ਗਏ। 2-4 ਪਲ ਹੋਏ, ਇੱਕ ਹੋਰ ਛੋਟੀ ਜੀ ਬੱਚੀ, ਉਹਦਾ ਵੀ ਘੁੰਡ ਕੱਢਿਆ ਹੋਇਆ, ਉਹ ਆ ਕੇ ਭਾਈ ਮਰਦਾਨਾ ਜੀ ਦੇ ਚਰਨਾਂ ਦੇ ਉੱਤੇ ਹੱਥ ਲਾਉਂਦੀ ਹੈ ਤੇ ਇਸ਼ਾਰੇ ਇਸ਼ਾਰੇ ਦੇ ਵਿੱਚ ਅੱਖਾਂ ਨਾ ਅੱਖਾਂ ਪਾ ਕੇ ਆਪਣੇ ਪਿਤਾ ਬਾਦਰੇ ਜੀ ਵੱਲ ਨੂੰ ਤੱਕਦੇ ਤੇ ਪੁੱਛਣ ਦਾ ਯਤਨ ਕਰਦੇ, ਕੌਣ ਹੈ? ਤੇ ਗੁਰੂ ਪਿਆਰਿਓ, ਉਸ ਵੇਲੇ ਪਿਤਾ ਬਾਦਰੇ ਜੀ ਆਖਦੇ, ਕਹਿੰਦੇ, ਮਰਦਾਨਿਆਂ ਸੱਜਣਾ ਤੂੰ ਤਾਂ ਚਲਾ ਗਿਆ ਸੀ, ਸਾਨੂੰ ਨਹੀਂ ਸੀ ਪਤਾ ਹੁਣ ਤੂੰ ਕਦੋਂ ਨੂੰ ਆਉਣਾ, ਆਉਣਾ ਕਿ ਨਹੀਂ ਆਉਣਾ, ਇੱਦਾਂ ਦੇ ਹਾਲਾਤ ਬਣੇ ਤੇ ਤੇਰੇ ਵੱਡੇ ਪੁੱਤਰ ਰਜਾਦੇ ਦਾ ਵਿਆਹ ਕਰ ਦਿੱਤਾ ਹੈ। ਦੋ ਪੁੱਤਰ ਸਨ ਗੁਰੂ ਪਿਆਰਿਓ, ਰਜਾਦੇ ਦਾ ਕਹਿੰਦੇ ਵਿਆਹ ਕਰ ਦਿੱਤਾ, ਸ਼ਹਿਜ਼ਾਦਾ ਤੇ ਰਜਾਦਾ, ਸ਼ਹਿਜ਼ਾਦਾ ਛੋਟੇ ਤੇ ਵੱਡੇ ਦਾ ਨਾਂ ਰਜਾਦਾ ਜੀ ਸੀ। ਔਰ ਕੁਝ ਸਮਾਂ ਹੋਇਆ ਤੇ ਇੱਕ ਛੋਟਾ ਜਿਹਾ ਬੱਚਾ ਇਹਨਾਂ ਦੀ ਪਤਨੀ ਉਹ ਵੀ ਲਿਆ ਕੇ ਇਹਨਾਂ ਦੇ ਪੈਰਾਂ ਦੇ ਉੱਤੇ ਰੱਖ ਦਿੰਦੀ ਹੈ ਤੇ ਨਾਲ ਪਿਤਾ ਬਾਦਰੇ ਨੇ ਆਖ ਦਿੱਤਾ, ਕਹਿੰਦੇ, ਇਹ ਤੇਰਾ ਪੋਤਾ ਹੈ ਮਰਦਾਨਿਆਂ, ਇਹ ਤੇਰਾ ਪੋਤਾ, ਉਹ ਤੇਰੀ ਨੂੰਹ ਸੀ, ਤੇਰੇ ਪੁੱਤਰ ਨੂੰ ਵਿਆਹ ਦਿੱਤਾ, ਮਜਬੂਰੀ ਵੱਸ ਹੋਇਆ। ਸੋ ਗੁਰੂ ਪਿਆਰਿਓ, ਭਰੀਆਂ ਨਜ਼ਰਾਂ ਦੇ ਨਾਲ ਭਾਈ ਮਰਦਾਨਾ ਜੀ ਤੱਕਦੇ ਆ ਤੇ ਕੁਛ ਨਾ ਕੁਛ ਲੱਭਣ ਦਾ ਯਤਨ ਕਰਦੇ ਨੇ,
ਲੱਭ ਬਕੀਰਾ ਆ, ਗੌਰ ਦੇ ਨਾਲ ਦੇਖਦੇ ਆਲਿਓ ਦੁਆਲਿਓ ਕੋਈ ਹੋਰ ਆਵੇਗਾ ਤੇ ਭਾਈ ਬਾਦਰੇ ਜੀ ਜਾਣ ਲੈਂਦੇ ਨੇ ਕਿ ਮਰਦਾਨਾ ਕਿਹਨੂੰ ਲੱਭਦਾ। ਐਦਾਂ ਮੋਢੇ ਦੇ ਉੱਤੇ ਹੱਥ ਧਰ ਕੇ ਆਖ ਦਿੱਤਾ, ਮਰਦਾਨਿਆ ਜਿਹਨੂੰ ਤੂੰ ਪੁੱਤਰਾ ਲੱਭ ਰਿਹਾ ਉਹ ਹੁਣ ਇਸ ਦੁਨੀਆਂ ਦੇ ਉੱਤੇ ਨਹੀਂ ਰਹੀ। ਭਾਈ ਮਰਦਾਨਾ ਜੀ ਆਪਣੀ ਮਾਂ ਨੂੰ ਲੱਭ ਰਹੇ ਸਨ, ਕਹਿੰਦੇ ਇਸ ਦੁਨੀਆਂ ਦੇ ਉੱਤੇ ਨਹੀਂ ਰਹੀ। ਆਖਰੀ ਸਵਾਸਾਂ ਤੱਕ ਮਰਦਾਨਿਆ ਤੈਨੂੰ ਯਾਦ ਕਰਦੀ ਕਰਦੀ ਇਸ ਦੁਨੀਆਂ ਦੇ ਉੱਤੋਂ ਚਲੀ ਗਈ। ਮੇਰਾ ਪੁੱਤ ਮੈਨੂੰ ਛੱਡ ਕੇ ਚਲੇ ਗਿਆ, ਕਿਤੇ ਆਖਰੀ ਦਮ ਤੱਕ ਮੈਨੂੰ ਮਿਲਣ ਵਾਸਤੇ ਆ ਜਾਵੇ। ਤੇ ਨਾਲ ਠੰਡਾ ਹੌਕਾ ਭਰ ਕੇ ਕਹਿ ਦਿਆ ਕਰਦੀ ਸੀ ਬਈ ਜਿੱਥੇ ਜਿਹੜਾ ਇਸ ਵੇਲੇ ਮੇਰਾ ਪੁੱਤ ਗੁਰੂ ਨਾਨਕ ਮਹਾਰਾਜ ਉਸ ਰੱਬੀ ਨੂਰ ਦੇ ਚਰਨਾਂ ਦੇ ਵਿੱਚ ਹੈ, ਔਰ ਮੇਰੇ ਪੁੱਤ ਨੂੰ ਬਾਬਾ ਤੂੰ ਖੁਸ਼ ਰੱਖੀ ਜੇ ਮੈਂ ਆਪਣਾ ਪੁੱਤ ਤੇਰੇ ਚਰਨਾਂ ਦੇ ਵਿੱਚ ਤੋਰਿਆ ਤੇ ਹੁਣ ਮੇਰੇ ਪੁੱਤ ਦਾ ਰਾਖਾ ਤੂੰ ਹੋਵੇਂਗਾ। ਇੱਦਾਂ ਹੀ ਭਲਾ ਮੰਗਦੀ ਹੋਈ ਮਰਦਾਨਿਆ ਉਹ ਚਲੀ ਗਈ ਹੈ। ਤੇ ਸਤਸੰਗ ਜੀ, ਭਾਈ ਮਰਦਾਨਾ ਜੀ ਦੇ ਅੱਖਾਂ ਦੇ ਵਿੱਚੋਂ ਦੋ ਪਿਆਰ ਦੇ ਹੰਝੂ ਡਿੱਗਦੇ ਨੇ। ਉਹ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਇੱਕ ਪ੍ਰੇਮ ਭੇਟਾ ਜਿਹੜੀ ਉਹ ਹਾਜ਼ਰ ਕਰ ਦਿੰਦੇ ਨੇ। ਸਤਸੰਗ ਜੀ, ਕੁਝ ਦਿਨ ਬੀਤੇ ਆ, ਇੱਕ ਦਿਨ ਭਾਈ ਮਰਦਾਨਾ ਜੀ ਬਾਹਰ ਨੂੰ ਗਏ, ਫਿਰ ਘਰ ਵਾਪਸ ਆ ਜਾਂਦੇ ਆ ਆਪਣੇ ਘਰਵਾਲੀ ਨੂੰ। ਘਰਵਾਲੀ ਪੁੱਛਦੀ ਕਿੱਧਰ ਨੂੰ ਗਏ ਸੀ, ਹੁਣ ਕਹਿੰਦੀ ਹੈ ਆਖਣ ਲੱਗੇ ਵੀ ਗੁਰੂ ਬਾਬੇ ਨਾਨਕ ਦੇ ਤੱਕ ਹੀ ਜਾਣਾ, ਹੋਰ ਮੇਰਾ ਇੱਥੇ ਦੁਨੀਆਂ ਦੇ ਉੱਤੇ ਕੌਣ ਯਾਰ ਹੈ, ਮੇਰਾ ਬਾਬਾ ਨਾਨਕ ਯਾਰ ਹੈ ਉਹਨੂੰ ਮਿਲਣ ਵਾਸਤੇ ਆਖਿਆ ਗਿਆ ਸੀ। ਤੇ ਉਹਨੇ ਥੋੜ੍ਹਾ ਜਿਹਾ ਟਾਂਚ ਨਾ ਆਖ ਦਿੱਤਾ, ਮਜ਼ਾਕ ਨਾ ਆਖ ਦਿੱਤਾ ਕਿ ਤੂੰ ਹੀ ਹਮੇਸ਼ਾ ਬਾਬੇ ਨਾਨਕ ਦੇ ਘਰ ਦੇ ਵਿੱਚ ਜਾਣਾ, ਕਦੀ ਬਾਬਾ ਨਾਨਕ ਤੇ ਆਪਣੇ ਘਰ ਆਇਆ ਨਹੀਂ। ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਦੇ ਦਿਲ ਦੇ ਉੱਤੇ ਵੱਜੀ ਹੈ। ਕਹਿੰਦਾ ਫਿਰ ਤੂੰ ਕੀ ਚਾਹੁੰਦੀ ਆ? ਕਹਿੰਦੀ ਮੈਂ ਪ੍ਰਸ਼ਾਦਾ ਪਕਾਵਾਂਗੀ, ਮੈਂ ਤੁਹਾਡੀ ਯਾਰੀ ਦੇਖਣੀ ਚਾਹੁੰਦੀ ਆ। ਤੂੰ ਆਖਦਾ ਉਹ ਮੇਰਾ ਸੱਚਾ ਯਾਰ ਹੈ, ਉਹ ਦੁਨੀਆਂ ਦਾ ਯਾਰ ਹੈ, ਉਹ ਗਰੀਬਾਂ ਦਾ ਯਾਰ ਹੈ। ਤੇ ਸਵਾਮੀ ਮੈਂ ਦੇਖਾਂਗੀ ਅੱਜ ਗਰੀਬਾਂ ਦਾ ਯਾਰ, ਮੈਂ ਪ੍ਰਸ਼ਾਦਾ ਪਕਾਵਾਂਗੀ ਤੇ ਤੂੰ ਬਾਬੇ ਨਾਨਕ ਨੂੰ ਬੁਲਾ ਕੇ ਲੈ ਕੇ ਆ, ਮੈਂ ਤਾਂ ਮੰਨਾਂਗੀ ਤੇ ਤੇਰੇ ਬਰਾਬਰ ਬੈਠ ਕੇ ਕਿਤੇ ਭੋਜਨ ਛਕੇਗਾ ਆਪਣੇ ਘਰ ਦੇ ਵਿੱਚ, ਗਰੀਬਾਂ ਦੇ ਘਰ ਦੇ ਵਿੱਚ ਉਹ ਆਵੇਗਾ ਤੇ ਮੈਂ ਤਾਂ ਮੰਨਾਂਗੀ ਨਾ। ਗੁਰੂ ਪਿਆਰਿਓ, ਯੱਕਾਂ ਤੱਕਾਂ ਦੇ ਵਿੱਚ ਬਾਬਾ ਮਰਦਾਨਾ ਜੀ, ਭਾਈ ਸਾਹਿਬ ਜੀ ਅਤੀ ਸਤਿਕਾਰਯੋਗ ਸਾਡੀ ਕੌਮ ਦੇ ਪਹਿਲੇ ਕੀਰਤਨੀਏ, ਹੁਣ ਦਿਲ ਦੇ ਵਿੱਚ ਅਰਦਾਸ ਕਰਦੇ ਕਰਦੇ ਵੀ ਚਲੋ ਕੋਈ ਨੀ, ਕਹਿੰਦਾ ਮੈਂ ਲੈ ਕੇ ਆਉਣਾ ਬਾਬੇ ਨਾਨਕ ਨੂੰ, ਜੋ ਜ਼ਰੂਰ ਮੇਰੇ ਆਖੇ ਲੱਗੇਗਾ। ਹੁਣ ਭਾਈ ਮਰਦਾਨਾ ਜੀ ਜਦੋਂ ਘਰੋਂ ਨਿਕਲਦੇ ਆ ਨਾ, ਪੰਜ ਸੱਤ ਕਰਮਾਂ ਹੀ ਜਾਂਦੇ ਨੇ ਤੇ ਅੱਗੇ ਉਹ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਮਹਾਰਾਜ ਭਾਈ ਮਰਦਾਨੇ ਵੱਲ ਨੂੰ ਤੁਰੇ ਆਉਂਦੇ ਨੇ। ਤੇ ਸਤਿਗੁਰ ਪੁੱਛਦੇ ਮਰਦਾਨਿਆ ਕਿੱਧਰ ਨੂੰ ਚੱਲਿਆ ਸੀ? ਤੇ ਭਾਈ ਮਰਦਾਨਾ ਜੀ ਆਖਣ ਲੱਗਾ, ਦਾਤਾ ਜੀ ਅੱਜ ਵੱਖਰੀ ਤਰ੍ਹਾਂ ਦਾ ਇੱਕ ਪਰਚਾ ਜਿਹਾ ਪੈ ਗਿਆ ਸੀਗਾ, ਮੈਂ ਦਰਅਸਲ ਚੱਲਿਆ ਹੀ ਤੁਹਾਡੇ ਚਰਨਾਂ ਦੇ ਵਿੱਚ ਸੀ। ਲੈ ਮਰਦਾਨਿਆ ਤੂੰ ਕਾਹਦੇ ਵਾਸਤੇ ਚੱਲਿਆ ਸੀ? ਅੱਜ ਮੇਰਾ ਚਿੱਤ ਕੀਤਾ ਮਰਦਾਨਿਆ ਮੈਂ ਤੇਰੇ ਘਰ ਆਵਾਂ, ਤੇਰੇ ਘਰੋਂ ਅੱਜ ਪ੍ਰਸ਼ਾਦਾ ਛਕਦੇ ਇੱਕ ਮੰਜੇ ਦੇ ਉੱਤੇ ਬੈਠ ਕੇ। ਤੇ ਗੁਰੂ ਪਿਆਰਿਓ ਡਿੱਗ ਕੇ ਚਰਨਾਂ ਦੇ ਉੱਤੇ ਰੋਣ ਲੱਗ ਪਿਆ, ਦਾਤਾ ਸੱਚੀ ਤੂੰ ਦਿਲਾਂ ਦਾ ਯਾਰ ਹੈ, ਤੂੰ ਸੱਚੀ ਗਰੀਬਾਂ ਦਾ ਯਾਰ ਹੈ, ਐਵੇਂ ਨਹੀਂ ਤੈਨੂੰ ਗਰੀਬਾਂ ਦਾ ਯਾਰ ਦੁਨੀਆਂ ਆਖਦੀ। ਗੁਰੂ ਪਿਆਰਿਓ, ਇਸ ਭਾਈ ਮਰਦਾਨੇ ਨੇ ਅੰਤਮ ਸਵਾਸ ਜਿਹੜੇ ਸੀ ਨਾ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਕਲੇ ਸਨ। ਤਕਰੀਬਨ 46-47 ਸਾਲ ਧੰਨ ਗੁਰੂ ਬਾਬੇ ਨਾਨਕ ਦਾ ਉਹਨੇ ਸੰਗ ਮਾਣਿਆ। ਤੇ ਭਾਈ ਮਰਦਾਨੇ ਨੂੰ ਅਸੀਂ ਮਜ਼ਾਕਾਂ ਦੇ ਤੌਰ ਤੇ ਵਰਤਿਆ, ਆਓ ਅੱਜ ਉਸ ਸੱਚੇ ਪ੍ਰੀਤ ਨੂੰ, ਗੁਰੂ ਬਾਬੇ ਨਾਨਕ ਦੇ ਅਸਲੀ ਯਾਰ ਨੂੰ, ਉਹ ਇੱਕ ਆਪਾਂ ਸ਼ਰਧਾਂਜਲੀ ਭੇਟ ਕਰੀਏ, ਔਰ ਇੱਕ ਗੀਤ ਦੇ ਇੱਕ ਕਵਿਤਾ ਦੇ ਰੂਪ ਦੇ ਵਿੱਚ, ਇੱਕ ਢਾਡੀ ਛੰਦ ਦੇ ਰਾਗ ਦੇ ਵਿੱਚ, ਬੈਂਤ ਉਹਨੂੰ ਆਖਿਆ ਜਾਂਦਾ ਸਾਡੇ ਢਾਡੀ ਸ਼ਬਦਾਂ ਦੇ ਰਾਹੀਂ, ਸੋ ਬੈਂਤ ਹੈ। ਤੋ ਆਓ ਮੇਰੇ ਨਾਲ ਦੇ ਸਾਥੀ, ਭਾਈ ਮਰਦਾਨੇ ਨੂੰ ਮਜ਼ਾਕਾਂ ਕਰਨ ਵਾਲੇ, ਅੱਜ ਆਪਾਂ ਭਾਈ ਮਰਦਾਨੇ ਦਾ ਜਸ ਗਾਉਣ ਦਾ ਯਤਨ ਕਰੀਏ। ਆਓ ਸੁਣੇ ਪਿਆਰ ਦੇ ਨਾਲ ਢਾਡੀ ਜਥਾ।

ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹੋ ਔਰ ਢਾਡੀ ਜਥੇ ਦਾ ਮਾਣ ਵੀ ਕਰਦੇ ਹੋ। ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਚੈਨ ਸਿੰਘ ਜੀ ਪੰਡਾਲ ਸਾਹਿਬ, ਗੁਰੂ ਪਿਆਰਿਓ ਇੱਕ ਤਾਂ ਮੇਰੇ ਗੁਆਂਢੀ ਹੈ, ਦੂਜੇ ਮੇਰੇ ਵੱਡੇ ਭਰਾ, ਔਰ ਉਹ ਮਾਣ ਕਰਕੇ ਗਏ ਨੇ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਔਰ ਤੁਹਾਡੇ ਵੀਰਾਂ ਦੇ ਨਾਲ ਪਿਆਰ ਬਣਿਆ ਰਹੇ। ਸੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ। ਹੁਣ ਮਰਦਾਨੇ ਦੇ ਗੁਣ ਗਾ ਕੇ ਹਟਿਆ, ਸਾਡਾ ਫਰਜ਼ ਬਣਦਾ ਹੈ। ਫਿਰ ਮੈਂ ਆਖ ਦਵਾਂ ਵਾਰ ਵਾਰ, ਭਾਈ ਮਰਦਾਨਾ ਜੀ ਨੂੰ ਭੁੱਖ ਨਹੀਂ ਸੀ ਲੱਗਦੀ, ਔਰ ਸੱਚੇ ਸਤਿਗੁਰ ਉਹਨੂੰ ਭੁੱਖ ਉਦੋਂ ਲਾ ਦਿੰਦੇ ਸੀ ਜਦੋਂ ਕਿਸੇ ਪਾਪੀ ਦਾ ਡੁੱਬਦਾ ਹੋਇਆ ਬੇੜਾ ਉਤਾਰਨਾ ਹੁੰਦਾ ਸੀ ਨਾ, ਤੇ ਉਦੋਂ ਇੱਕ ਬਹਾਨਾ ਬਣ ਜਾਂਦਾ ਸੀ ਭਾਈ ਮਰਦਾਨਾ ਜੀ। ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੁੰਦੇ ਸੀ, ਤੇ ਇਹ ਪਵਿੱਤਰ ਬਾਣੀ ਦੇ ਜਿੰਨੇ ਸਲੋਕ ਨੇ, 885 ਸਲੋਕ ਨੇ, 985 ਸਲੋਕ ਨੇ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਰਸਨਾ ਦੇ ਵਿੱਚੋਂ 19 ਰਾਗਾਂ ਦੇ ਵਿੱਚੋਂ ਬਾਣੀ ਨਿਕਲੀ ਹੈ, ਔਰ ਇੱਕ ਇੱਕ ਸ਼ਬਦ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਤਾਰਾਂ ਨੂੰ ਛੋਹ ਕੇ ਗਿਆ ਹੋਇਆ ਸੀ। ਕਿੱਡੇ ਭਾਗਾਂ ਵਾਲਾ ਸੀ, ਅਸੀਂ ਉਹਨੂੰ ਹਮੇਸ਼ਾ ਗੁਰੂ ਬਾਬੇ ਨਾਨਕ ਦਾ ਬਰਾਬਰ ਦਾ ਰੁਤਬਾ ਦਿਆ ਕਰੀਏ, ਕਿਉਂਕਿ ਸਤਿਗੁਰਾਂ ਨੇ ਉਹਨੂੰ ਆਪਣਾ ਭਾਈ ਆਖਿਆ। ਭਾਈ ਦਾ ਮਤਲਬ ਭਰਾ ਹੁੰਦਾ ਹੈ, ਤੇ ਸਾਧ ਸੰਗਤ ਜੀ ਕਦੀ ਨਫ਼ਰਤ ਨਹੀਂ ਸੀ ਕੀਤੀ। ਭਾਈ ਮਰਦਾਨਾ ਜੀ ਦੇ ਹੱਥੋਂ ਗੁਰੂ ਪਿਆਰਿਓ ਅਸੀਂ ਕਿੰਨੇ ਵਿਤਕਰੇ, ਅੰਮ੍ਰਿਤਧਾਰੀ ਅੰਮ੍ਰਿਤਧਾਰੀਆਂ ਦਾ ਵਿਤਕਰਾ। ਮੈਂ ਜੀ ਦੂਜੇ ਦੇ ਹੱਥ ਦਾ ਨਹੀਂ ਖਾਂਦਾ, ਮੈਂ ਥੋੜੋ ਮੈਂ ਇੱਕ ਵੱਖਰਾ ਵਿਸ਼ੇਸ਼ ਜਿਹਾ ਅੰਮ੍ਰਿਤ ਛਕਿਆ, ਮੈਂ ਦੂਜੇ ਦੇ ਹੱਥ ਦਾ ਪਾਣੀ ਨਹੀਂ ਪੀਂਦਾ, ਮੈਂ ਰੋਟੀ ਆਪ ਬਣਾ ਕੇ ਖਾਂਦਾ। ਇਹ ਇੱਦਾਂ ਦੀ ਸਿੱਖੀ ਅਸੀਂ ਡਰਾਉਣੀ ਜੀ ਸਿੱਖੀ ਕਾਹਤੋਂ ਬਣਾ ਦਿੱਤੀ ਭਲਾ, ਦੇ ਸੋਚਿਆ ਕਦੀ? ਇੱਕ ਸਿੱਖੀ ਨੂੰ ਹਊਆ ਬਣਾ ਕੇ ਰੱਖਤਾ। ਸੱਚ ਜਾਣਿਓ, ਧੰਨ ਗੁਰੂ ਬਾਬਾ ਨਾਨਕ ਤੇ ਭਾਈ ਮਰਦਾਨਾ ਜੀ ਇੱਕੋ ਥਾਲੀ ਵਿੱਚ ਜ਼ਰੂਰ ਖਾਂਦੇ ਰਹੇ ਹੋਣਗੇ, ਐਵੇਂ ਨਹੀਂ ਸੀ ਭਾਈ ਆਖਿਆ। ਹੁਣ ਭਾਈ ਮਰਦਾਨਾ ਜੀ ਪ੍ਰਸ਼ਾਦਾ ਪਕਾਉਂਦੇ ਰਹੇ ਹੋਣੇ ਆ, ਤੇ ਗੁਰੂ ਬਾਬਾ ਨਾਨਕ ਜੀ ਕੋਲ ਬੈਠ ਕੇ, ਹੁਣ ਇੰਨੇ ਭਾਂਡੇ ਨਹੀਂ ਹੋਣਗੇ, ਔਰ ਜੇ ਕਿਸੇ ਨੇ ਪ੍ਰਸ਼ਾਦਾ ਦੇ ਦਿੱਤਾ ਤੇ ਭਾਈ ਮਰਦਾਨੇ ਜੀ ਦੇ ਹੱਥ ਦੇ ਉੱਤੇ ਜੇ ਰੱਖਿਆ ਤੇ ਲੈ ਬਾਬਾ ਆ ਦੋ ਤੂੰ ਫੜ ਤੇ ਦੋ ਮੈਂ ਖਾ ਲੈਣਾ, ਇਦਾਂ ਦਾ ਪਿਆਰ ਸੀ। ਜੇ ਕਿਤੇ ਭਾਈ ਮਰਦਾਨਾ ਜੀ ਦੇ ਨਾਲ ਧੰਨ ਗੁਰਾਂ ਨੇ ਵਿਤਕਰਾ ਕੀਤਾ ਹੁੰਦਾ ਤੇ ਮਰਦਾਨੇ ਨੇ 47 ਸਾਲ ਨਹੀਂ ਸੀ ਕੱਢਨੇ, ਉਦੋਂ ਹੀ ਭੱਜੇ ਆਉਣਾ ਸੀ। ਅੱਜ ਪਤਾ ਨਹੀਂ ਅਸੀਂ ਸਿੱਖੀ ਇੱਦਾਂ ਦੀ ਮਾਰੂ ਜਾਂ ਡਰਾਉਣੀ ਜੀ ਬਣਾ ਕੇ ਰੱਖ ਦਿੱਤੀ, ਕਿਸੇ ਦੇ ਹੱਥ ਦਾ ਨਹੀਂ ਜੀ ਖਾਂਦਾ ਮੈਂ, ਕਿਸੇ ਹੱਥ ਤੋਂ ਮੈਂ ਪਾਣੀ ਨਹੀਂ ਪੀਂਦਾ। ਆ ਗੁਰੂ ਬਾਬਾ ਨਾਨਕ ਤੇ ਭਾਈ ਮਰਦਾਨੇ ਦੇ ਪਿਆਰ ਨੂੰ ਕਿੱਥੋਂ ਸਿੱਟਾਂਗੇ, ਕਿੱਥੇ ਸਿੱਟ ਦੇਵਾਂਗੇ ਅਸੀਂ ਉਹਨਾਂ ਨੂੰ? ਇਹ ਸਿੱਖੀ ਕੌਣ ਮੰਨੇਗਾ ਜਿਹੜੀ ਗੁਰੂ ਬਾਬਾ ਨਾਨਕ ਤੇ ਭਾਈ ਮਰਦਾਨੇ ਜੀ ਦੀ ਆ? ਆਪਾਂ ਨਾ ਡਰਾਈਏ ਲੋਕਾਂ ਨੂੰ, ਕਿਸੇ ਦੇ ਹੱਥ ਦਾ ਲੈ ਕੇ ਨਹੀਂ ਖਾਣਾ, ਇਹ ਵੱਖਰੀ ਸਿੱਖੀ ਨਾ ਆਪਾਂ ਇੱਥੇ ਦੁਨੀਆਂ ਦੇ ਉੱਤੇ ਬਣਾਈਏ। ਜਦੋਂ ਖੰਡੇ ਦੀ ਪੌਲ ਦਿੱਤੀ ਜਾਂਦੀ ਹੈ ਤੇ ਉਹੀ ਬਾਟਾ ਹਰ ਇੱਕ ਦੇ ਮੂੰਹ ਨੂੰ ਲਾਇਆ ਜਾਂਦਾ, ਉੱਥੇ ਜਾਤਾਂ ਪਾਤਾਂ ਦੇ ਵਿਤਕਰੇ ਜਿਹੜੇ ਆ ਉਹ ਖਤਮ ਕੀਤੇ ਜਾਂਦੇ ਆ। ਗੁਰੂ ਮਹਾਰਾਜ ਕਿਰਪਾ ਕਰੇ ਸਾਨੂੰ ਸਿੱਖੀ ਦਾ ਸਮਝ ਆ ਸਕੇ ਕਿ ਸਿੱਖੀ ਹੁੰਦੀ ਕੀ ਹੈ। ਔਰ ਧੰਨ ਗੁਰੂ ਬਾਬਾ ਨਾਨਕ ਜੀ ਭਾਈ ਮਰਦਾਨੇ ਨੂੰ ਲੈ ਕੇ ਇੱਥੋਂ ਅੱਗੇ ਚੱਲਦੇ ਨੇ। ਹੁਣ ਗੁਰੂ ਪਿਆਰਿਓ, ਭਾਈ ਮਰਦਾਨੇ ਦਾ ਰੁਤਬਾ, ਸੱਚੇ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਦੇ ਨਾਂ ਦੇ ਉੱਤੇ ਗੁਰਬਾਣੀ ਦੇ ਵਿੱਚ ਸ਼ਬਦ ਦੋ ਉਚਾਰ ਦਿੱਤੇ, ਮਰਦਾਨਾ ਪਹਿਲਾ, ਦੋ ਸ਼ਬਦ ਨੇ ਇਸ ਨਾਂ ਦੇ ਉੱਤੇ ਮਰਦਾਨਾ ਪਹਿਲਾ। ਔਰ ਕਈ ਸੱਜਣ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦੇ ਨੇ। ਇੱਕ ਦਿਨ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਨਾ, ਅਸੀਂ ਬੋਲਿਆ ਸੀ ਵੀ 35 ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਆ। ਹੁਣ ਗੁਰੂ ਪਿਆਰਿਓ, ਬਾਹਰ ਜਾ ਕੇ ਇੱਕ ਸੱਜਣ ਪ੍ਰੇਮ ਦੇ ਨਾਲ ਪੁੱਛ ਰਿਹਾ ਸੀ, ਕੋਈ ਲੜਾਈ ਵਾਲੀ ਗੱਲ ਨਹੀਂ, ਕਹਿੰਦੇ ਗਿਆਨੀ ਜੀ 36 ਮਹਾਂਪੁਰਸ਼ਾਂ ਦੀ ਨਹੀਂ? ਮੈਂ ਕਿਹਾ ਨਹੀਂ ਜੀ, ਅਸੀਂ ਆਧੁਨਿਕ ਖੋਜਾਂ ਦੇ ਮੁਤਾਬਕ ਅੱਜ ਜਦੋਂ ਆਪਾਂ ਇਸ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਨਾ, 35 ਮਹਾਂਪੁਰਸ਼ਾਂ ਦੀ ਪਵਿੱਤਰ ਬਾਣੀ ਬਣਦੀ ਹੈ। ਕਹਿੰਦੇ ਭਾਈ ਮਰਦਾਨਾ ਜੀ ਦੀ ਨਹੀਂ ਹੈ? ਮੈਂ ਕਿਹਾ ਨਹੀਂ, ਭਾਈ ਮਰਦਾਨਾ ਜੀ ਦੀ ਬਾਣੀ ਦਰਜ ਨਹੀਂ ਹੈ, ਉਹਨਾਂ ਦੇ ਨਾਂ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਔਰ ਸਦਾ ਵਾਸਤੇ ਭਾਈ ਮਰਦਾਨਾ ਜੀ ਨੂੰ ਜਿੰਦਾ ਰੱਖ ਦਿੱਤਾ ਹੈ ਸਤਿਗੁਰਾਂ ਨੇ, ਆਪਣੇ ਬਰਾਬਰ ਬਹਾਲਿਆ ਉਹਨਾਂ ਨੂੰ, ਨਾਂ ਦਰਜ ਕਰ ਦਿੱਤਾ। ਹੁਣ ਗੁਰੂ ਪਿਆਰਿਓ, ਭਾਈ ਲਾਲੋ ਜੀ ਦਾ ਵੀ ਨਾਂ ਲੈ ਕੇ ਸਤਿਗੁਰੂ ਸੰਬੋਧਨ ਕਰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸ਼ਬਦ ਭਾਈ ਲਾਲੋ ਜੀ ਦਾ ਨਹੀਂ ਹੈ, ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਹੀ ਹੈ, ਔਰ ਉਹ ਸ਼ਬਦ ਹੈ ਭਾਈ ਮਰਦਾਨਾ ਜੀ ਦਾ। ਜਿੱਤ ਆਪਣੇ ਨਸ਼ਿਆਂ ਦੇ ਬਾਰੇ ਹੈ, ਦੋ ਸ਼ਬਦ ਨੇ ਸ਼ਰਾਬ ਦੇ ਬਾਰੇ, ਔਰ ਜਿਹੜਾ ਮੱਧ ਦੇ ਬਾਰੇ ਸ਼ਬਦ ਆਉਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਗੁਰੂ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਦੇ ਨਾਂ ਦੇ ਉੱਤੇ ਉਚਾਰਨ ਕੀਤੇ। ਤੇ ਸੱਚੇ ਸਤਿਗੁਰ ਇਸ ਤੋਂ ਅੱਗੇ ਚੱਲਦੇ ਨੇ, ਅੱਗੇ ਪਾਲੀਪੁਰ ਆਉਂਦਾ, ਪਾਲੀਪੁਰ ਉੱਧਰ ਦੱਖਣ ਦੇ ਵਿੱਚ ਹੈ, ਉੜੀਸਾ ਤੋਂ ਅੱਗੇ ਚੱਲਦਿਆਂ
पालीपुर आया नगर एक और उथे फिर जोगियां दा एक वड्डा गढ़ सी ते धन गुरु महाराज जी दे नाल जोगी फिर इत्थे वहस करदे ने। हुण गुरु प्यारिओ जोगियां दी थां थां दे उत्ते हार हुंदी सी ते हारिया होया बंदा किते ना किते हाथ पैर मारदा भी एक वार फिर किते मुकाबला हो जाए, एक वार मैच किते फिर लग जाए ते एक वार ही जित जाइए ते दुनिया के सामने असी दखण वाले हो जाएंगे, असी बाबे नानक नूं हरा दिता सी। इदां दीआं गल्लां ने इन्हां दे मनां दे विच। हुण धन गुरु महाराज इन्हां दे नाल चर्चा करदे ने ते सच्चे सतगुरुआं दे पासों उपदेश पुछदे ने, गुरु महाराज तुहाडा उपदेश की आ, तुसीं उपदेश दिओ। गुरु महाराज कहिंदे साडा ते सीधा साधा जिहा उपदेश है, नाम जपो किरत करो ते वंड के छको, ये साडा उपदेश है। होर साडा उपदेश इस तों वड्डा कोई हो ही नहीं सकता। ते जोगी इत्थे फिर चर्चा कर लग पैंदे, कहिंदे महाराज ये ते मन्निया भी नाम जपो वाली जिहड़ी गल है ये ते गल समझ दे विच आउंदी आ भी नाम जपो, ठीक है नाम जपना चाहीदा ते किरत करो जिहड़ी आ ये ते एवें भंबल भूसियां विच फसण वाली गल है। किरत किद्दां करूँ बंदा, किहदे लई किरत करूँ, तपस्या कदों, नाम कदों जपूगा। ते तीसरी गल जिहड़ी है ना, वह जिहड़ी तीसरी तुसी गल आख रहे हो, वह आख रहे हो वंड के छको। तो वंड के छकिया किदां जा सकता महाराज, जे हो वे रीणक उहनू वंड के की छकोगे। तो सच्चे सतगुरु कहिंदे बिरती होनी चाहीदी आ, तुहाडे मन विच होना चाहीदा भी वंड के छकना, क्यों नहीं छकिया जा सकता, थोड़े चो थोड़ा भी वंड के छकिया जा सकता, लेकिन तुहाडी सुरत तुहाडी बिरती होनी चाहीदी आ भी असीं वंड के छकना। हुण इन्हां जोगियां ने एक चाल चली आ, कहिंदे महाराज फिर असीं तुहानूं कोई वस्तु दिंदे आ उह सानूं वंड के दिखा लो, का आपां इन्ने 15-14 जणे बैठे आ, आपां उह वंड के दिखा लो का सानूं वस्तु। सतगुरु कहिंदे ठीक है तुसीं दिओ वस्तु, और मन साफ होना चाहीदा, बंदा वंड के छक सकदा, बिरती चंगी होनी चाहीदी है। गुरु महाराज नूं इक तिल देता, तिल बरीक तो बरीक चीज़ दा नां है तिल। आपां पंजाब दे विच रहण वाले आ, रेड़ियां दे उत्ते तिल लगे देखे हुंदे आ, ते कई वार एक कहावत बनी आ भी उत्ते तैल सिटन जोगी जगह नहीं सी, भी तैल बरीक तो बरीक चीज हुंदी है। हुण तैल दे दिता, कहिंदे इहनू वंड के छकण वाली गल करो का, इहनू छको का, आपां जिन्ने जाणे इहदे च वंडो का। ते धन गुरु महाराज हस पै, कहिंदे बस उही मैं गल करके हटिया भी बिरती होनी चाहीदी है। हुण उत्थे लागे दो पत्थर पए सन, धन गुरु महाराज जी ने हौली हौली उस तैल नू पत्थर दे उत्ते रगड़ लिया, ते भाई मरदाना जी नू आख्या, कहिंदे इक भांडे दे विच पाणी लैके आ। गुरु प्यारे भाई मरदाना जी पानी लैके आए भांडे दे विच, ते उस तैल नू सहिजे सहिजे चक के उस पानी दे विच घोल दिता, ते सच्चे सतगुरु कहिंदे ले ए हुण सारे जाने तुसी घुट घुट पर लो, ए वंड के छकिया गया। गुरु प्यारे ए है बिरती जिहड़े सच्चे सतगुरां ने सानू सिख्या दित्ती, भी थोड़े चो थोड़ा भी कोई लोड़वंद बैठा उहनू आपां दे सकदे आ। ते धन गुरु महाराज ए तों अगे संगला दीप जांदे ने, संगला दीप दे विच उत्थे दा राजा शिवनाब चिरा तो धन गुरु बाबे नानक की उड़ीक कर रहा सी, क्यों कर रहा सी ओ मैं कल नू दसण दा यतन करांगा, पर इस जगह दे उत्ते इहदियां इंतजार दियां घड़ियां खत्म होईयां। इहदे नौकरां ने जाके दस दिता कि बाहर बाग दे विच कोई महापुरश आया, कोई चंगा करनी वाला ते कहनी वाला इह कोई महापुरश आया। सो गुरु प्यारिओ इह जाके इहदे नौकर चाकर जिवें राजे नू दसदे आ उस वेले दियां सतरां ढाडी जथा

ਜਿੱਥੇ ਦਾ ਟਾਈਮ ਤਕਰੀਬਨ ਸਮਾਪਤ ਹੋ ਚੁੱਕਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਫਿਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਸੀਂ ਕਦਮ ਕਦਮ ਚੱਲ ਕੇ ਆਇਓ, ਸ਼ਹਿਨਸ਼ਾਹ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਅਸੀਂ ਚੰਗੇ ਗੁਰਸਿੱਖ ਬਣ ਸਕੀਏ। ਜਿਹੋ ਜਿਹਾ 239 ਸਾਲਾਂ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਸਿੱਖ ਦੀ ਸੰਪਾਦਨਾ ਕੀਤੀ ਸੀ ਨਾ ਗੁਰੂ ਪਿਆਰਿਓ, ਇੱਦਾਂ ਦੇ ਸਿੱਖ ਆਪਾਂ ਬਣ ਸਕੀਏ। ਗੁਰੂ ਮਹਾਰਾਜ ਰਹਿਮਤ ਕਰਨ ਹੋਈਆਂ ਭੁੱਲਾਂ ਦੀ ਕਿਮਾ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ ਔਰ ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਮਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕੇ ਸਾਜੇ ਨਿਵਾਜੇ ਦਰੋਂ ਘਰੋਂ ਵਰਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਪਵਿੱਤਰ ਜਸ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ, ਸੁਣਦਿਆਂ, ਵਖਿਆਨ ਕਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ।

ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ, 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਿਰਪਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸਰਦਾਰ

0: کی فتح.
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ. ਸੋਟ ਮਹੱਲਾ ਪੰਜਵਾਂ. ਗੁਰ

ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭਾ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾ ਉਹਨਾਂ ਲੱਗਈ ਪਰ ਬ੍ਰਹਮ ਸ਼ਰਨ ਆਈ ਚੋ ਗਿਰਦਹ ਮਾਰੇ ਰਾਮ ਘਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ।

ਕਿਰਪਾ ਭਾਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਣਾ ਹੋ ਨਾ ਤੂੰ ਨਹਿ ਛੋਟਾ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇ ਵਾ ਮਨ ਮਹਿ ਚਿਤ ਬੋ ਚਿਤ

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ।

ਦਲੀਲ ਦੇਹੋ ਸੱਜਣ ਅਸੀ ਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮੂਹਨ ਲ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਘਰ ਘਰ ਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਏ ਮੂਲ ਅੰਤ ਜੋਤੀ

ਜਾਣਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨੰਦ ਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ। ਹੋਏ ਜਾਤ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਪਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜੁਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਖਤ ਹਰਾ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲ ਹੈ ਇੰਚੁਬੈ ਦੁਖ ਪਾਵ ਹੈ, ਜਮਕਾਂਦ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕਾਂਡ ਬ੍ਰਹਿਮ।

ਵੱਡੀ ਵਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨ ਜਾਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਭਲਾ।

ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਗਰੀਬ ਸੱਚ ਟੇਕ ਤੂ ਮੇਰੇ ਸਤ ਗੁਰ ਪੂਰੇ ਦੇਖ ਤੁਮਾਰਾ ਦਰਸਨ ਮੇਰਾ ਮਨ ਧੀਰੇ ਸਗਲ ਗੁਣਾ ਕੇ ਦਾਤੇ ਸੁਆਮੀ ਬਿਨਾਉ ਸੁਨਹੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੁਰਸਾ ਹੋ ਝੱਟੀ ਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀ ਐ

ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉ ਅੰਕਸ ਹੈ,

नानक कुल उधार है अपना, दरगह पावह मान पौड़ी, गुरमुख सखिया सिख

ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲਹੁ ਸਭ ਗੁਰ ਆਖ ਗੁਰੂ ਜੀ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲਹੁ ਸਭ ਗੁਰ ਆਖ ਗੁਰੂ ਜੀ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉ ਅੰਕਸ ਹੈ ਅਹਿਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। 647 ਅੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ

ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਿ ਸਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਾਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ

0: ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨਹੁ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ अंत न करण देन न अंत अंत न वेखन सुनन न अंत अंत न जापै क्या मन मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे एहो अंत न जाने कोए बहुता कहिए बहुता होए वड्डा साहिब ऊचा थाओ ऊचे उपर ऊचा नाओ एवड ऊचा होवै कोए तिस ऊचे कौ जाने सोए जेवड आप जाने आप नानक नदरी करमी दात बहुता कर्म लिखिया ना जाए वड्डा दाता तिल ना तमाए केते मंगह जोध अपार केतिया गणत नहीं विचार केते खाप तुटह वेकार केते लै लै मुकर पाहे केते मूर्ख खाही खाहे केतिया दुख भूख साध मार एह पे दात तेरी दातार बंद खलासी भाने होए होर आख ना सकै कोए जे को खाएक आखन पाए ओह जाने जेतिया मुहे खाए आपे जाने आपे दे आखह से पे केई के जिसनो बक्से सिफत सा लाह नानक पात साही पात साह अमुल गुण अमुल वापार अमुल वापारिये अमुल भंडार अमुल आवह अमुल लै जाहे अमुल पाए अमुला समाहे अमुल धर्म अमुल दीबान अमुल तुल अमुल परवान अमुल बख्शीस अमुल निशान अमुल कर्म अमुल फुरमान अमुलो अमुल आख्या ना जाए आख आख रहे लिव लाए आख है वेद पाठ पुराण आख है पढ़े कर है वख्यान आख है ब्रह्म आख है इंद आख है गोपी तै गोविंद आख है ईश्वर आख है सिद्ध आख है केते कीते बुद्ध आख है दानव आख है देव आख है सुर नर मुन जन सेव केते आख है आखन पाहे केते कह कह उठ उठ जाहे एते कीते होर करे हे ता आख ना सक है केई के जेवड भावै तेवड होए नानक जाने साचा सोए जे को आखै बोल विगाड़ ता लिखिया सिर गावारा गावार सो दार के हा सो घर के हा जित बह सर्ब समाले वाजे नाद अनेक असंखा केते वावन हारे केते राग परि स्यो कहियन केते गावन हारे गावह तुहनो पौन पानी बह संतर गावै राजा धर्म द्वारे गावह चित गुप्त लिख जान है लिख लिख धर्म विचारे गावह ईश्वर ब्रह्मा देवी सोहन सदा सवारे गावह इंद इदासन बैठे देवत्या दार नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़ नरखीसर जुग जुग वेदा नाले गावह मोहनिया मन मोहन सुरगा मच पयाले गावन रतन उपाए तेरे अठ सठ तीरथ नाले गावह जोध महाबाल सूरा गावह खानी चारे गावह खंड मंडल वर भंडा कर कर रखे तारे सही तुद नो गावह जो तुद भावन रते तेरे भगत रसाले होर केते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए ना जासी रचना जिन रचाई रंगी रंगी भाती कर कर जिन से माया जिन उपाई कर कर वेखै कीता अपना जीव तिस दी वडियाई जो तिस भावै सोई करसी हुक्म न करना जाई सो पात साहो साहा पात साहिब नानक रहन रजाई मुंदा संतोख सरम पत झोली ध्यान की करह बेभूत खिंथा काल कुवारी काया जुगत डंडा प्रतीत आई पंथी सगल जमाती मन जीता जग जीत आदेश तिसा आदेश आदि अनिल अनाद अनाहत जुग जुग एको वेस ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵੇ ਜੋਗ ਦੁਇ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਿਸਾ ਆਦੇਸ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਜੰਗ ਪਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ त्रिमान है, निदान है, त्रिवर्ग है, असर्ग है, अनिल है, अनाद है, अजेय है, अजाद है, अजेय है, अजाद है, अजन्म है, अवर्ण है, अपूत है, अपर्ण है, अगंज है, अपंज है, अचूज है, अचंज है, अमीक है, रफीक है, अतंध है, अबंध है, निर्बूज है, असूज है, अकाल है, अजाल है, अल्लाह है, अजाह है, अनंत है, महंत है, अलीक है, निरसरीक है, निर्लंब है, असंभ है, अगम है, अजम है, अपूत है, अछूत है, अलोक है, अशोक है, अकर्म है, अपर्म है, अजीत है, अपीत है, अबाह है, अगाह है, अमान है, निदान है, अनेक है, फिर एक है, पुजंग पर्यात छंद, नमो सर्व माने समस्ति निदाने, नमो देव देवे अपेखी अपेवे, नमो काल काले, नमो सर्व पाले, नमो सर्व गौणे, नमो सर्व पौने, अनंगी अनाथे निरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो निरत निरते, नमो नाद नादे, नमो पान पाने, नमो बाद बादे, अनंगी अनामे समस्ति स्वरूपे, परपंगी परमाथे समस्ति बेपूते, कलंकं बिना ने कलंके स्वरूपे, नमो राज राजे स्वरंग परम रूपे, नमो जोग जोगे स्वरंग परम सिद्धे, नमो राज राजे स्वरंग परम वृद्धे, नमो शस्त्र पाने, नमो अस्त्र माने, नमो परम ज्ञाता, नमो लोक माता, अपेखी अपरमी अपोगी अपुगते, नमो जोग जोगे स्वरंग परम जुगते, नमो नित नारायणे क्रूर कर्मे, नमो प्रेत अप्रेत देवे सो धर्मे, नमो रोग हर्ता, नमो राग रूपे, नमो साह साहंग, नमो पूप पूपे, नमो दान दाने, नमो मान माने, नमो रोग रोगे नमस्तं इसनानं, नमो मंत्र मंत्रं, नमो जंतर जंतरं, नमो इष्ट इष्टे, नमो तंत्र तंत्रं, सदा सचदानंद सर्वं परणासी अनूपे अरूपे समस्तुल निवासी, सदा सिद्ध दा बुद्ध दा बृद्ध करता, अदो उर्द अर्दं अगं ओग हरता, परम परम परमेश्वरं प्रोच पालं सदा सर्वदा सिद्ध दाता दयालं, अछेदी अपेदी अनामं अकामं, समस्तो पराजी समस्तस्त तामं, तेरा जोर चाचरी छांद, जले हैं थले हैं, अपीत हैं अपेय हैं, प्रभु हैं अजू हैं, अदेश हैं अपेश हैं, पुजंग पर्यात छंद, अगाते अबाधे अनंदी स्वरूपे, नमो सर्व माने समस्ति निदाने, नमस्तवं निरनाथे, नमस्तवं परमाथे, नमस्तवं अगंजे, नमस्तवं अपंजे, नमस्तवं अकाले, नमस्तवं अपाले, नमो सर्व देशे, नमो सर्व पेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोखे, नमो सोख सोखे, नमो सर्व रोगे, नमो सर्व भोगे, नमो सर्व जीतंग, नमो सर्व पीतंग, नमो सर्व ज्ञानंग, नमो परमतानंग, नमो परमतानंग, नमो सर्व मंत्रंग, नमो सर्व जंत्रंग, नमो सर्व दृश्यंग, नमो सर्व कृसंग, नमो सर्व रंगे, नमो सर्व रंगे त्रिपंगी अनंगे, नमो जीव जीवंग, नमो बीज बीजे अखिजे अपिजे समस्तं प्रसिजे कृपालंग स्वरूपे कुकर्मं परणासी, सदा सर्वदा रिद्ध सिद्धंग निवासी चरपट छंद त्वय प्रसाद, अमृत कर्मे अमृत धर्मे अखल जोगे अचल भोगे अचल राजे अटल साजे, अखल धर्मं अलख कर्मं, सर्वं दाता सर्वं ज्ञाता सर्वं पाने सर्वं माने, सर्वं प्राणं सर्वं तराणं सर्वं पुक्ता सर्वं जुगता सर्वं देवं सर्वं पेवं सर्वं काले सर्वं पाले रुआल छांद त्वय प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल जतर ततर विराज ही अवधूत रूप रे साल नाम ठाम न जात जाकर रूप रंग नारेख आद पुरख उदार मूरत अजोन आद असेख देश और ना पेश जाकर रूप रेख नाराग जतर ततर दिशा विसा होए फैलेओ अनुराग नाम काम बेहीन पेखत ताम हुन है जाहे सर्व मान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव भेव ना जान हे जिह बेद और कतेब रूप रंग ना जात पात सो जानई कह जेब तात मात ना जात जाकर जन्म मरण बेहीन चक्कर बकर फिरै चतर चक मान ही पुर तीन लोक चौदह के बिखै जग जापई जिह जाप आद देव अनाद मूरत थाप्यो सबै जिह थाप परम रूप पुनीत मूरत पूरन पुरख अपार सर्व विसव रच्यो सोयं भव गण भंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंग राग नारंग जाकह अंग राग नारंग जाकह जात पात ना नाम गर्भ गंजन दुष्ट भंजन गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्व भंजन आद रूप असूत अंगहीन अपंग अनात्म अंगहीन अपंग अनात्म एक पुरख अपार सर्व लायक सर्व कायक सर्व को प्रतपार सर्व गंता सर्व हंता सर्व ते अनपेख सर्व शास्त्र ना जान ही जेह रूप रंग अर रेख परम वेद पुराण जा कह नेत पाखत नित कोट सिमृत पुराण शास्त्र ना आव ही वह चित मद पार छंद त्वय प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आजान बाहु साहान साह राजान राज पानान पान देवान देव उपमा महान इंद्रान इंद्र बालान बाल रंकान रंक कालान काल अन भूत अंग अबा अपंग अन भूत अंग अबा अपंग गत मित अपार गुण गण उदार मुन गण प्रणाम निरपैन काम अत दुत प्रचंड मित गत अखंड आलिस्य कर्म अदृश्य धर्म सर्वा पार नाडै अन डंड बाडै चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग प्रयात छंद चतर चक्कर करता चतर चक्कर हरता चतर चक्कर दाने चतर चक्कर जाने चतर चक्कर वर्ती चतर चक्कर भरती चतर चक्कर पाले चतर चक्कर काले चतर चक्कर पासे चतर चक्कर वासे चतर चक्कर मानिया चतर चक्कर दानिया चाचरी छंद ना सत्तर ना मित्र ना भरमंग ना पितर ना करमंग ना काय अजनमंग अजाय ना चित्र ना मित्र परे है पवित्र प्रिथिसै अदिसै अदृश्य अकृश्य भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत वरणै के विभूत करणै के राजं प्रभा है के राजं प्रभा है के धर्मं तुजा है के आशोक वरणै के सर्वा अपरणै के जगतं कृति है के छत्रं छत्री है के ब्रह्मं स्वरूपै के अनुभव अनुपै के आदि अदेव है के आप अपेव है के चित्रं विहीन है के एकै अधीन है के रोजी रजाकै रहीमै रिहाकै के पाक बेऐब है के गैबुल गैब है के अफबुल गुनाह है के साहान साह है के कारण कुनिंद है के रोजी देहांद है के राज करहीम है के कर्मं करीम है के सर्वं कली है के सर्वं दली है के सर्वत्र मान्या है के सर्वत्र दान्या है के सर्वत्र गौणा है के सर्वत्र भावना है के सर्वत्र देसा है के सर्वत्र भेसा है के सर्वत्र राजा है के सर्वत्र साजा है के सर्वत्र दीना है के सर्वत्र लीना है के सर्वत्र जाहो के सर्वत्र पाहो के सर्वत्र देसा है के सर्वत्र पेसा है के सर्वत्र काला है के सर्वत्र पाला है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा है के सर्वत्र राजा है के सर्वत्र सोखा है के सर्वत्र पोखा है के सर्वत्र तराण है के सर्वत्र प्राण है के सर्वत्र देसा है के सर्वत्र पेसा है के सर्वत्र मान्या है सदैवं प्रधान्या है के सर्वत्र जाप्या है के सर्वत्र थाप्या है के सर्वत्र भान्या है के सर्वत्र मान्या है के सर्वत्र इंद्रा है के सर्वत्र चंद्रा है के सर्वं कलीमै के परमं फहीमै के आकल अलामै के साहिब कलामै के हुसनुल वजूह है तमामुल रुजूह है हमेशुल सलामै सलीखत मुदामै गनीमुल सिकस्तै गरीबुल परस्तै बिलंदुल मकानै जमीनुल जमानै तमीजुल तमामै रुजूअल निदानै हरीफुल अजीमै रिजायक यकीनै अनेकुल तरंग है अभेद है अपंग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुगत प्रभा है सुजुगत सुधा है सदैवं स्वरूप है अभेदी अनूप है समस्तो पराज है सदा सर्वसाज है समस्तुल सलाम है सदैवल अकाम है निर्बाध स्वरूप है अगाध है अनूप है उवंग आद रूपे अनाद स्वरूप है अनंगी अनामे त्रिपंगी त्रिकामे त्रिवर्गं त्रिबाधे अगंजे अगाधे सुबंग सर्वभागे सो सर्वा अनुरागै त्रिपुगत स्वरूप है अछिज है अछूत है किनरकं परनास है पृथ्वीउल प्रवास है निरुकत प्रभा है सदैवं सदा है विभुगत स्वरूप है प्रजुगत अनूप है निरुकत सदा है विभुगत प्रभा है अनुकत स्वरूप है प्रजुगत अनूप है चाचरी छंद अपंग है अनंग है अपेख है अलेख है अपर्म है अकर्म है अनाद है जुगाद है अजय है अभय है अपूत है अदूत है अनास है उदास है अतंध है अबंध है अभगत है विरक्त है अनास है प्रकाश है निचिंत है सुनिंत है अलेख है अदेख है अलेख है अपेख है अटाह है अगाह है असंभ है, अगंभ है, अनिल है, अनाद है, अनित है, सुनित है, अजात है, अजाद है, चरपट छंद त्वय प्रसाद, सर्वंग हंता, सर्वंग अंता, सर्वंग ख्याता, सर्वंग ज्ञाता, सर्वंग हर्ता, सर्वंग कर्ता, सर्वंग प्राणं, सर्वंग त्राणं, सर्वंग कर्मं, सर्वंग धर्मं, सर्वंग जुगता, सर्वंग मुक्ता, रसावल छंद त्वय प्रसाद, रसावल छंद त्वय प्रसाद, नमो नरक नासे सदैवं प्रकाशे, अनंगं स्वरूपे अपंगं बेपूते परमाथं परमाथे, सदा सर्वसाथे अगाध स्वरूपे निर्बाध बेपूते, अनंगी अनामे त्रिपंगी त्रिकामे निरपंगी स्वरूपे सर्वंगी अनूपे, ना पोतराय ना पुत्राय ना सत्राय ना मित्राय ना ताताय ना माताय ना जाताय ना पाताय, निरसाकं सरीक है अमितो अमीक है, निरसाकं सरीक है अमितो अमीक है, सदैवं प्रभा है, अजय है, अजा है, भगवती शांद त्वय प्रसाद, के जाहर जहूर है, के हाजर हजूर है, हमेशुल सलाम है, समस्तुल कलाम है, समस्तुल कलाम है, के साहिब दिमाग है, के हुसनल चिराग है, के कामल करीम है, के राज करहीम है, के रोजी देहांद है, के राज करहिंद है, करीमुल कमाल है, के हुसनुल जमाल है, गनीमुल खिराज है, के हुसनुल जमाल है, गनीमुल खिराज है, गरीबुल निवाज है, हरीफुल सिकन है, हिरासुल फिकन है, कलंकं परनास है, समस्तुल निवास है, अगंजुल गनीम है, रजाय करहीम है, समस्तुल जुबा है, के साहिब किरा है, के नरकं परनास है, बेहेस्तुल निवास है, के सरबुल गवान है, हमेशुल रवान है, तमामुल तमीज है, समस्तुल अजीज है, परं परम ईस है, समस्तुल अदीस है, अदेशुल अलेख है, हमेशुल अपेख है, जमीनुल जमा है, अमीकुल इमा है, करीमुल कमाल है, के जुरत जमाल है, के अचलंग प्रकाश है, के अमितो सुबास है, के अजब स्वरूप है, के अमितो बेपूत है, के अमितो पसा है, के आत्म प्रभा है, के अचलंग अनंग है, के अमितो अपंग है, मद पार छंद त्वय प्रसाद, मुन मन परनाम गुण गण मुदाम, अर बर अगंज हर नर परपंज, अन गण परनाम मुन मन सलाम, हर नर अखंड बर नर अमंड, अनुभव अनास मुन मन प्रकाश, गुण गण परनाम जल थल मुदाम, अन छिज अंग आसन अपंग, उपमा अपार गतमित उदार, जल थल अमंड दिस विस अपंड, जल थल महंत दिस विस बेअंत, अनुभव अनास त्रित धर तुरास, आ जान बाहु एक सदाहु, ओंकार आदि कथनी अनाद, खाल खंड ख्याल गुरबर अकाल, घर घर प्रणाम चित चरण नाम, घर घर प्रणाम चित चरण नाम, अन छिज गात आजिज ना बात, अन झंज गात अन रंज बात, अन तुट भंडार अन थट अपार, आडीठ धर्म अत ठीठ कर्म, अन ब्रन अनंत दाता महंत, हर बोल मना छंद त्वय प्रसाद, करुणालय है अर कालय है, खल खंडन है बह मंडन है, खल खंडन है बह मंडन है, जगतेश्वर है परमेश्वर है, कल कारण है सर्ब उबारण है, त्रित के तरण है जग के करण है, मन मान्या है जग जान्या है, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬ ਪਾਸਿਆ ਹੈ, ਸਰਬ ਨਾਸਿਆ ਹੈ, ਕਰੁਣਾਕਰ ਹੈ, ਬਿਸਵੰ ਭਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲ ਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਬਿਸਵੰਗ ਭਰ ਹੈ, ਕਰੁਣਾਲਾ ਹੈ, ਨਿਰਿਪਨਾਇਕ ਹੈ, ਸਰਬ ਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਣ ਹੈ, ਅਕਲੰਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਬਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ, ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲੱਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੋ ਕਰਮੰ ਪਰਨਾਸੀ ਸੋ ਧਰਮੰ ਬੇਭੂਤੇ ਸਦਾ ਸੱਚ ਦਾ ਨੰਦ ਸਤਰੰਗ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੋਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ
1: ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਿਹਾ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪਲੀ ਵੇ ਨਾਵ ਸੀਸ ਨਾ ਜਾਤ ਵਿਚਾਰੇ ਇੱਥੇ ਭੈ ਤੋ ਕਹਾਂ ਪਹਿ ਭੂਪਤ ਅੰਤ ਕੋ ਨਾ ਗਈ ਭਾਏ ਪਧਾਰੇ ਜੀਤ ਫਿਰ ਸਬਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਪਤ ਕੌਣ ਗਿਨੇ ਨਹੀਂ ਜਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਵਿਨਿਹੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਭਜੇਖਾ ਬੇਦ ਪੁਰਾਨ ਕਤੇ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖਾ ਪੌਨ ਆਹਾਰ ਜਤੀ ਜਤਾਰ ਸਭੇ ਸੁਭੇ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਇਕ ਰਤੀ ਬਿਨ ਏਕ ਨਾ ਲੇਖੈ ਸੁਧ ਸਪਾਦ ਸਾਸਨਾ ਦਰਜਾਨ ਧਲੇਂਗੇ ਪਾਰਿਗਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੁਰ ਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਹਾਨ ਮਲੇਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਬੀਰ ਅਪਾਰ ਬੜੇ ਬਰਿਆਰ ਬਿਚਾਰਾ ਸਾਰ ਕੀ ਧਾਰ ਪਛਈਆ ਤੁਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਭ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਬਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਵ ਜਾਂਤ ਲੋਕੋ ਰਾਜ ਕਰਾਂਗੇ ਕੋਟਿ ਸ਼ਨਾਨ ਗਜਾ ਇਕ ਦਾਨ ਅਨੇਕ ਸੋਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੀ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੀ ਨਰ ਫੀ ਨ ਦੇ ਤਰੈਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਖਤਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸੁਮੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਬਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ

0: ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਅਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀ ਅਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪੁਨੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦਿ ਸਰੂਪ ਸੋਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਨ ਘਾਤਾ ਜੇ ਅਸ ਧੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰ ਹੈ ਸਹਸ ਪਨਿਜੈ ਅਰਧ ਸਹਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ

ਵਾਹਿ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਨਹੋ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨਾਓ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੈ ਨਾਨਕ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵਏ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵਏ ਆਵਹੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ

ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋ ਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸਬਦ ਲਾਗਹੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਆਹੋ ਮੈਲੇ ਬਹਰਹੋ ਨਿਰਮਲ ਬਹਰਹੋ ਨਿਰਮਲ ਜੀਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀਆਹੋ ਨਿਰਮਲ ਬਹਰ ਹੋ ਨਿਰਮਲ ਬਹਰ ਹੋ ਤਾ ਨਿਰਮਲ ਜੀਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨਹੋ ਸੰਤਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ
ਪੁੱਛੋ ਬਿਬੇਕੀ ਆ ਜਾਏ, ਅਨੇਕ ਜੂਨੀ ਭਰਮ ਆਵੈ, ਵਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖਹੋ, ਵਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਏਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਇਆ ਮਾਇਆ, ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੋਂ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਉ, ਸੇਵ ਸਕਤ ਆਪ ਉਪਾਏ, ਕੈ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕਸ ਸਿਉ ਲਿਵਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰੈਨ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰੈਨ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ, ਮਨਹੁ ਕਿਉ ਵਿਸਾਰੀਐ, ਏ ਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉਂ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਡ ਦਾਤਾ, ਸੋ ਕਿਉ ਮਨਹੁ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ,

ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸਉਪੀਐ, ਵਿਚਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ, ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ, ਤਾ ਚਲਤ ਹੋਵਾ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸਰਵਨ ਹੋ ਮੇਰੇ ਹੋ, ਸਾਚੈ ਸੁਨਣੈ ਨੂੰ ਪਠਾਏ, ਸਾਚੈ ਸੁਨਣੈ ਨੂੰ ਪਠਾਏ, ਸਰੀਰ ਲਾਏ ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋਵਹੋ, ਸਾਚੈ ਸੁਨਣੈ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰੈ ਲਾਏ ਭਾਵਨੀ, ਇਕ ਨਾ ਦਸਵਾ ਦੁਆਰ ਦਿਖਾਇਆ, ਤਹੈ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ,
एहो साचा सोहेला साचा घर गावहो। गावहो ता सोहेला घर साचा जिथे सदा सच त्याव हे। सचो त्याव है जा तुद भाव है गुरमुख जिना बुझाव हे। एहो सच सबना का खसम है जिस बक्से सो जान पाव हे। कह नानक सच सोहेला सचा घर गाव हे। अनद सुनहो बड़ भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी संत साजन पय सरसे। पूरे गुर ते जानी सुनते पुनीत कहते पवित। सतगुर रहया भार पूरे बिनवंत नानक गुर चरण लागे वाजे अनहद तूरे। सुनते पुनीत कहते पवित सतगुर रहया भार पूरे बिनवंत नानक गुर चरण लागे वाजे अनहद तूरे। वाहिगुरु जी का खालसा वाहिगुरु जी की फतेह।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ ਮਤ ਪਤ ਦਾ ਰਾਖਾ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ, ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਇਸੇ ਤਰ੍ਹਾਂ ਆਪਣੇ ਦਰ ਘਰ ਨਾਲ ਆਪ ਜੀ ਨੇ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਨ ਨਿਤਾਨ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕੈ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਭਾਉਣਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਨਾਨਕ ਸੋਧੇ ਸਿਮ੍ਰਿਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ

मन तन आगै राख कै उबी सेव करे।

ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ, ਗੁਰ ਸਤ ਗੁਰ ਬੋਲਾਹੋ ਸਭ, ਗੁਰ ਆਖ ਗੁਰੂ ਜੀ ਵਾਈਆ, ਗੁਰ ਸਿੱਖਾ ਇੱਕੋ ਪਿਆਰ, ਗੁਰ ਮਿੱਤਾ ਪੁੱਤਾ ਭਾਈਆ, ਗੁਰ ਸਤ ਗੁਰ ਬੋਲਾਹੋ ਸਭ, ਗੁਰ ਆਖ ਗੁਰੂ ਜੀ ਵਾਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vagri, Vagri, Vagri, Vagri.

Gülü, ra, gülü, ra, gülü, ra, gülü, ra, gülü.

Gris.

veya gürü

ਮਹਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ।

ਕੌੜੀ ਆਪਣੇ ਆਪ ਸਾਜਿਓ ਆਪਣੇ ਚੁ ਨਾ ਹੋ ਰੋਈ ਕਿਤਰ ਸਾਜੀਏ ਕਾਸਨ ਡਿਠੂ ਚਾਓ ਦਾਤਾ ਕਰਤਾ ਆਪ ਤੂੰ ਤੁਸਤੇ ਵੈ ਕਰੇ ਪਸਾਓ ਤੂੰ ਜਾਣੋ ਇਹ ਸਭ ਸੇ ਦਿਲੇ।

0: ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸਤਨਾਮ ਵੱਡੀ ਵਡਿਆਈ ਜਾਂ ਨਿਚਲ ਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੂਝੇ ਸੱਪਾ।

ਵਿਸਮਾਤ ਧਰਤੀ, ਵਿਸਮਾਤ ਖਾਣੀ, ਵਿਸਮਾਤ ਸਾਧ ਲੱਗੇ ਪ੍ਰਾਣੀ, ਵਿਸਮਾਤ ਸੰਯੋਗ, ਵਿਸਮਾਤ ਵਿਯੋਗ, ਵਿਸਮਾਤ ਭੁੱਖ, ਵਿਸਮਾਤ ਭੋਗ, ਵਿਸਮਾਤ ਸਿਫਤ, ਵਿਸਮਾਤ ਸਲਾਹ, ਵਿਸਮਾਤ ਉਜੜ, ਵਿਸਮਾਤ ਰਾਹਾ, ਵਿਸਮਾਤ ਨੇੜੇ, ਵਿਸਮਾਤ ਦੂਰ, ਵਿਸਮਾਤ ਦੇਖੇ ਹਾਜ਼ਰ ਹਜ਼ੂਰ।

ਕੁਮਾਰੀ ਸੰਗਤ ਕਰਕੇ ਮਹਾਰਾਜ ਨਾਮ ਦੀ ਸੁਗੰਧੀ ਪ੍ਰਾਪਤ ਹੁੰਦੀ ਹੈ। ਗੁਰੂ ਸਵਾਰੀ ਸੰਗਤ ਜੀ ਆਪ ਜੀਆਂ ਨੇ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਘਰ ਦਾ ਨੇਮ ਹੈ, ਗੁਰਦੁਆਰਾ ਸਾਹਿਬ ਜੀ ਦੇ ਨੇਮ ਦੇ ਮੁਤਾਬਕ ਰੋਜ਼ਾਨਾ ਇਸ ਵੇਲੇ ਲੜੀਵਾਰ ਕਥਾ ਵਿਚਾਰ ਸ਼ਬਦ ਦੀ ਸਾਂਝ ਬਣਦੀ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਾਂ ਪੁਰਖ ਕੀ ਨਿਜ ਕਰ ਵਾਸਾ ਹੋਏ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਾਣ ਆਏ। ਵੱਡਿਆਂ ਭਾਗਾਂ

ਅਰਜਨ ਪ੍ਰਤੱਖ ਹਰ ਪਿਆਰ ਵਿੱਚ ਆਖੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਸ਼ਬਦ ਨਾਲ ਸਾਂਝ ਕਰੀਏ। ਬ੍ਰਹਮ ਗਿਆਨੀ ਕਾ ਇੱਕ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਕਿਰਪਾਲੂ ਜੀ ਕਿਰਪਾ ਕਰਦੇ ਨੇ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ, ਸ਼ਬਦ ਟਿਕ ਗਿਆ ਸੁਰਤ ਵਿੱਚ, ਉਹ ਪਿਆਰਾ ਬਹੁਤ ਨਹੀਂ ਥੋੜੇ ਹੋਇਆ ਕਰਦੇ ਨੇ। ਜਿਹਨੂੰ ਗਰੀਬ ਨਿਵਾਸ ਜੀ ਕਹਿੰਦੇ ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹੇ ਚੀਤ, ਕਰੋੜਾਂ ਦੇ ਵਿੱਚੋਂ ਕੋਈ ਵਿਰਲੇ ਹੁੰਦੇ ਨੇ ਬ੍ਰਹਮ ਗਿਆਨ ਵਿੱਚ ਪਹੁੰਚੇ ਹੋਏ ਪਿਆਰੇ ਗੁਰਸਿੱਖ ਮਹਾਂਪੁਰਖ ਸੰਤ ਭਗਤ। ਉਹ ਬ੍ਰਹਮ ਗਿਆਨ ਵਿੱਚ ਪਹੁੰਚੇ ਕਿਵੇਂ ਨੇ, ਕਾਰਨ ਕੀ ਸੀ ਪਹੁੰਚਣ ਦਾ ਉਹਨਾਂ ਦਾ? ਜਿਵੇਂ ਕੋਈ ਸਟੱਡੀ ਕਰਦਾ ਹੈ, ਪਹਿਲੀ ਕਲਾਸ ਵਿੱਚ ਜਾਂਦਾ ਹੈ, ਸਹੀ ਜੇ ਸਹੀ ਜੇ ਪੜ੍ਹਾਈ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਕੀ ਹੁੰਦਾ ਹੈ, ਮੈਟ੍ਰਿਕ ਬਾਰਵੀਂ, ਫਿਰ ਬਹੁਤ ਬਹੁਤ ਗਾਂਹ ਤੋਂ ਗਾਂਹ ਅੱਗੇ ਡਿਗਰੀਆਂ ਬੀ ਏ ਐਮ ਏ ਕਰ ਜਾਂਦਾ ਹੈ। ਪਰ ਉਹ ਪੀੜ੍ਹੀ ਦਰ ਸਾਲ ਦੇ ਸਾਲ ਜਿਵੇਂ ਜਿਵੇਂ ਉਹ ਵਿੱਦਿਆ ਪੜ੍ਹਦਾ ਜਾਂਦੇ ਅੱਗੇ ਅੱਗੇ ਉਹਨੂੰ ਮਰਤਬਾ ਮਿਲਦਾ ਜਾਂਦਾ ਹੈ। ਕਿਸੇ ਦਾ ਇਹ ਸਵਾਲ ਹੈ ਵੀ ਬ੍ਰਹਮ ਗਿਆਨ ਕਿਵੇਂ ਮਿਲਦਾ ਹੈ, ਬ੍ਰਹਮ ਗਿਆਨ ਵਿੱਚ ਕਿਵੇਂ ਪਹੁੰਚਿਆ ਜਾਂਦਾ ਹੈ? ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨ ਵਿੱਚ ਪਹੁੰਚਣ ਵਾਸਤੇ ਇੱਕ ਰੰਗ। ਹਾਂਜੀ, ਬ੍ਰਹਮ ਗਿਆਨ ਵਿੱਚ ਪਹੁੰਚਣ ਵਾਸਤੇ ਕੀ ਹੋਵੇਗਾ? ਇੱਕ ਰੰਗ। ਇੱਕ ਤੋਂ ਭਾਵ ਇੱਕ, ਇੱਕ ਤੋਂ ਭਾਵ ਪਰਮਾਤਮਾ, ਰੰਗ ਤੋਂ ਭਾਵ ਪ੍ਰੇਮ। ਜਿਨ੍ਹਾਂ ਨੇ ਇੱਕ ਦੇ ਨਾਲ ਪ੍ਰੇਮ ਕਰ ਲਿਆ ਹੈ, ਮੇਰੇ ਗੁਰੂ ਨਾਲ ਪ੍ਰੀਤੀ ਪਾਲੀ ਹੈ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਮ ਦਾ ਸਦਕਾ ਉਹ ਦੋ ਤੋਂ ਇੱਕ ਹੋ ਜਾਂਦੇ ਨੇ। ਜਿਵੇਂ ਦਸ਼ਮੇਸ਼ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪਣੀ ਕਥਾ ਬਿਲਕੁਲ ਖੁਦ ਲਿਖਦੇ ਨੇ, ਕਹਿੰਦੇ ਹੇ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਹੇ ਆਨੋ, ਹੇ ਮੁਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਸਪਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜਹਿ ਜੋਗ ਕਮਾਵਾ, ਤਹਿ ਅਧਕ ਤਪੱਸਿਆ ਸਾਧੀ, ਮਹਾ ਕਾਲ ਕਾਲ ਕਾ ਅਰਧੀ, ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਏ ਗਏ। ਹੈ ਦੋ ਸਾ ਪਰ ਜਪਦਿਆਂ ਜਪਦਿਆਂ ਬ੍ਰਹਮ ਗਿਆਨੀ ਉਹਦਾ ਰੂਪ ਹੋ ਜਾਂਦਾ। ਹੋਇਆ ਕਿਵੇਂ ਹੈ? ਪ੍ਰੇਮ ਦੇ ਵਿੱਚ ਬੰਦਗੀ ਕਰਨ ਦੇ ਨਾਲ ਉਹਦਾ ਰੂਪ ਹੋ ਜਾਂਦਾ, ਬ੍ਰਹਮ ਗਿਆਨ ਮਿਲ ਜਾਂਦਾ, ਪ੍ਰੇਮ ਤੋਂ ਬਿਨਾਂ ਨਹੀਂ। ਤੁਸਾਂ ਨੇ ਜ਼ਰੂਰ ਅੰਮ੍ਰਿਤ ਵੇਲੇ ਬਚਨ ਪੜ੍ਹੇ ਨੇ, ਇੱਥੋਂ ਹੀ ਆਰੰਭ ਕਰਾਂ। ਤੁਸਾਂ ਨੇ ਨਾਲ ਕਹਿ ਦੇਣਾ ਜੇ ਬੋਲ, ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਰੰਗ ਦਾ ਅਰਥ ਹੈ ਪ੍ਰੇਮ ਪ੍ਰੀਤੀ, ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤੀ ਹੈ, ਪ੍ਰੇਮ ਹੈ, ਉਹਨਾਂ ਨੂੰ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦੀ ਪ੍ਰੀਤੀ ਕਦੇ ਟੁੱਟਦੀ ਨਹੀਂ ਹੈ, ਉਹਨਾਂ ਦਾ ਪ੍ਰੇਮ ਜਿਹੜਾ ਤੋੜ ਨਿਭ ਜਾਂਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਸੇਵਕ ਕੀ ਓੜਕ ਨਿਭਹੀ ਪ੍ਰੀਤ, ਓੜਕ ਅੰਤ ਤੱਕ ਉਹਦਾ ਪ੍ਰੇਮ ਜਿਹੜਾ ਗੁਰੂ ਨਾਲ ਨਿਭ ਜਾਂਦਾ ਹੈ। ਕੋਈ ਤੁੜਾਉਣ ਦਾ ਯਤਨ ਕਰੇ ਤੇ ਟੁੱਟਦਾ ਨਹੀਂ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਮੂੰਹ ਲਾਲਣ ਸਿਉ ਪ੍ਰੀਤ ਬਣੀ, ਲਾਲਣ ਸੁੰਦਰ ਸਰੂਪ, ਮੇਰੇ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ, ਮੂੰਹ ਲਾਲਣ, ਮੂੰਹ ਤੋਂ ਭਾਵ ਮੇਰੀ, ਮੂੰਹ ਲਾਲਣ ਸਿਉ ਪ੍ਰੀਤ ਬਣੀ, ਬਣ ਗਈ ਆ ਪ੍ਰੇਮ, ਬਣ ਗਿਆ ਹੈ ਹੁਣ ਇਹੋ ਜਿਹਾ ਪ੍ਰੇਮ, ਬਣ ਗਿਆ ਇਹੋ ਜਿਹੀਆਂ ਪ੍ਰੇਮ ਦੀਆਂ ਗੰਢਾਂ ਪਿੱਚੀਆਂ ਗਈਆਂ ਨੇ। ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ, ਇਹੋ ਜਿਹੀ ਤਣੀ ਖਿੱਚੀ ਗਈ ਹੈ, ਹੁਣ ਟੁੱਟੇ ਗਏ ਨੀ ਪ੍ਰੀਤੀ, ਹੁਣ ਤਾਂ ਤੋੜ ਨਿਭ ਜਾਵੇਗੀ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਕਬਿੱਤ ਬਹੁਤ ਪਿਆਰਾ ਹੈ, ਧਿਆਨ ਦਿਓ ਇੱਕ ਵਾਰ ਪਿਆਰ ਵਿੱਚ ਆ

ਪਹਿਲਾਂ ਮੈਂ ਸਾਰੇ ਤੁਹਾਨੂੰ ਬੋਲ ਪੜ ਕੇ ਸੁਣਾਉਣੇ ਨੇ। ਸੱਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੋਚ ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੇ ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮਧ ਪਕੋ ਉੱਡਤ ਆਕਾਸ ਆਸ।

ਹੁੰਦਾ ਹੈ? ਹਾਂਜੀ, ਮੱਛੀ ਦਾ ਪਾਣੀ 'ਚ ਨਿਵਾਸ ਕਿਹਦਾ ਹੈ? ਮੱਛੀ ਦਾ। ਕਿ ਪਾਣੀ ਵੱਧ ਜਾਵੇ ਤੇ ਮੱਛੀ ਦੀ ਪ੍ਰੀਤ ਘਟੇਗੀ ਕਿ ਵਧੇਗੀ? ਸੁਭਾਵਿਕ ਹੈ, ਜਿਵੇਂ ਜਿਵੇਂ ਪਾਣੀ ਵਧੇਗਾ ਤਿਵੇਂ ਤਿਵੇਂ ਹੋਰ ਆਨੰਦ ਆਉਣਾ। ਬ੍ਰਹਮ ਗਿਆਨ ਵਿੱਚ ਪਹੁੰਚਣ ਵਾਸਤੇ ਜਿਵੇਂ ਜਿਵੇਂ ਗੁਰੂ ਪਿਆਰਾ ਗੁਰਸਿੱਖ ਸੰਗਤ ਵਿੱਚ ਆਈ ਜਾਵੇਗਾ, ਜਿਵੇਂ ਜਿਵੇਂ ਨਾਮ ਬਾਣੀ, ਉੱਧਰ ਪਾਣੀ ਵੱਧਦਾ ਹੈ ਤੇ ਮੱਛੀ ਦੀ ਪ੍ਰੀਤੀ ਵੱਧਦੀ ਹੈ। ਜਿਵੇਂ ਜਿਵੇਂ ਸੰਗਤ ਵਿੱਚ ਨਾਮ ਬਾਣੀ ਦਾ ਪ੍ਰਵਾਹ ਚੱਲੇਗਾ, ਨਾਮ ਜਲ ਦੀਆਂ ਛੱਲਾਂ ਵੱਜਣਗੀਆਂ, ਤਿਵੇਂ ਉਹਨਾਂ ਆਨੰਦ ਮਾਣੀ ਜਾਣਾ ਹੈ। ਸੱਲਲ ਨਿਵਾਸ ਜੈਸੇ ਮੀਨ ਕੀ ਨਾ ਘਟ, ਮੀਨ ਮੱਛੀ ਘਟੈ ਰੁਚ, ਰੁਚੀ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੇ। ਚਾਰ ਲੈਣਾ ਤੇ ਅੱਠ ਦ੍ਰਿਸ਼ਟਾਂਤ ਨੇ। ਦੀਪਕ ਦੀਵਾ, ਦੀਵੇ ਨਾਲ ਪ੍ਰੀਤੀ ਪਤੰਗੇ ਦੀ ਕਦੇ ਘਟਦੀ ਥੋੜੀ ਹੈ। ਜਿਵੇਂ ਜੇ ਉਹ ਐ ਹਿਲਦੀ, ਉਹਦੀ ਜੋਤ ਹਿਲਦੀ ਹੈ, ਉਹ ਕਹਿੰਦਾ ਮੈਨੂੰ ਵਾਜਾ ਮਾਰਦਾ। ਸਿੱਖ ਦੇ ਅੰਦਰ ਇਹੋ ਜਿਹੀ ਭਾਵਨਾ ਹੈ। ਜਿਵੇਂ ਜਿਵੇਂ ਕਿਤੇ ਬਾਹਰ ਖਲੋਤੇ ਨੂੰ ਵੀ ਬਾਣੀ ਸੁਣਦੀ ਹੈ, ਉਹ ਕਹਿੰਦਾ ਗੁਰੂ ਮੈਨੂੰ ਆਵਾਜ਼ ਦਿੰਦਾ ਵੀ ਸੰਗਤ ਵਿੱਚ ਆ ਕੇ ਬਹਿ ਜਾ, ਉਹਦੀ ਪ੍ਰੀਤੀ ਹੈ। ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੇ। ਦੂਜਾ ਬੋਲ ਸ਼ੁਰੂ ਹੋ ਗਿਆ ਜੀ। ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮੱਧ ਪਕੋ। ਤੀਜਾ ਦ੍ਰਿਸ਼ਟਾਂਤ ਹੈ। ਕੁਸਮ ਮੀਨ ਜੈ ਫੁੱਲ, ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮੱਧ ਪਕਾ। ਮੱਧ ਪਪੌਰਾ ਜਿਹੜਾ ਉਹ ਜਿਵੇਂ ਜਿਵੇਂ ਫੁੱਲ ਤੇ ਬੈਠਦਾ ਹੈ ਤਿਵੇਂ ਤਿਵੇਂ ਖੁਸ਼ ਹੁੰਦਾ ਹੈ। ਗੁਰੂ ਕਾ ਸਿੱਖ ਜਿਵੇਂ ਜਿਵੇਂ ਗੁਰੂ ਸੰਗਤ ਵਿੱਚ ਨਾਮ ਦੀ ਸੁਗੰਧੀ ਲੈਂਦਾ ਹੈ, ਤਿਵੇਂ ਤਿਵੇਂ ਉਹਦੇ ਅੰਦਰ ਖੇੜਾ ਆਉਂਦਾ ਹੈ, ਬ੍ਰਹਮ ਗਿਆਨ ਵਿੱਚ ਪਹੁੰਚਣਾ ਹੈ ਨਾ। ਕੁਸਮ ਸੁਭਾਸ ਜੈਸੇ ਤ੍ਰਿਪਤ, ਰਜਦਾ ਨਹੀਂ ਹੈ, ਸੁਗੰਧੀ ਲੈਂਦਾ, ਰਜਦਾ ਥੋੜੀ ਹੈ। ਤੇ ਸਿੱਖ ਬਾਣੀ ਪੜਦਾ ਰਜਦਾ ਨਹੀਂ, ਕਹਿੰਦਾ ਹੋਰ ਪੜ ਲਓ, ਹੋਰ ਨਾਮ ਜਪ ਲਈਏ, ਹੋਰ ਸੰਗਤ ਦਾ ਆਨੰਦ ਮਾਣ ਲਈਏ। ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮੱਧ ਪਕੋ। ਉੱਡਤ ਆਕਾਸ ਆਸ ਘਟੈ ਨਾ ਬਿਹੰਗ ਕੀ। ਉੱਡਤਾ ਪੰਛੀ ਉਡਾਰੀਆਂ ਮਾਰਦਾ, ਉਹਦੀ ਕਦੇ ਪ੍ਰੀਤੀ ਨਹੀਂ ਘਟਦੀ। ਉਹ ਜਿਵੇਂ ਜਿਵੇਂ ਉਡਾਰੀਆਂ ਮਾਰਦਾ ਤਿਵੇਂ ਤਿਵੇਂ ਆਨੰਦ ਆਉਂਦਾ। ਜਿਵੇਂ ਗੁਰੂ ਕਾ ਸਿੱਖ ਸੰਗਤ ਵਿੱਚ ਆ ਕੇ ਅਵਸਥਾ ਬਦਲਦੀ ਹੈ, ਚੌਥੀ ਭੂਮਿਕਾ ਵਿੱਚ ਪਹੁੰਚਦਾ ਹੈ, ਫਿਰ ਉਹਦੀਆਂ ਉਡਾਰੀਆਂ ਵੱਜਦੀਆਂ ਨੇ ਅੰਦਰ ਦੀਆਂ, ਉਹ ਤਿਵੇਂ ਤਿਵੇਂ ਅੰਦਰ ਖੇੜੇ ਵਿੱਚ ਆਉਂਦਾ ਹੈ। ਤੀਸਰਾ ਚੌਥਾ ਬੋਲ ਫਿਰ ਸ਼ੁਰੂ ਹੋ ਗਿਆ, ਛੇਵਾਂ, ਮਾਫ ਕਰਿਓ, ਗੱਜ ਕੇ ਆਖੋ ਸਤਨਾਮ ਸ਼੍ਰੀ। ਘਟਾ ਘਨ ਘੋਰ ਮੋਰ ਚਾਤਕ ਹਿਰਦੈ ਉਲਾਸ। ਜਦੋਂ ਬੱਦਲਾਂ ਦੀਆਂ ਘਟਾ ਕਾਲੀਆਂ ਚੜ ਕੇ ਆਉਂਦੀਆਂ ਜੇ, ਤੇ ਕਦੇ ਕਿਸੇ ਨੇ ਮੋਰ ਨੂੰ ਆਜ ਮਾਰ ਕੇ ਨਹੀਂ ਆਖਿਆ ਵੀ ਮੋਰ ਘਟਾ ਆ ਗਈਆਂ ਬੱਦਲਾਂ ਦੀਆਂ, ਤੂੰ ਪੈਲ ਪਾ ਸਾਂ ਭਲਾ। ਕਿਸੇ ਨੇ ਆਵਾਜ਼ ਦਿੱਤੀ ਉਹਨੂੰ? ਉਹ ਤੇ ਜਦੋਂ ਘਟਾਂ ਵਾਲੇ ਵੇਖਦਾ ਤੇ ਫਿਰ ਆਪਣਾ ਆਪ ਹੀ ਉਹ ਨੱਚਣਾ ਸ਼ੁਰੂ ਕਰ ਦਿੰਦਾ, ਪੈਲ ਪਾਉਣੀ ਸ਼ੁਰੂ ਕਰ ਦਿੰਦਾ, ਨੱਚਦਾ। ਸਿੱਖ ਨੂੰ ਜਦੋਂ ਕਿਧਰੇ ਆਵਾਜ਼ ਪਤਾ ਲੱਗਦਾ ਹੈ ਨਾ ਗੁਰਦੁਆਰੇ, ਇੰਨਾ ਲਮੇਰਾ ਸਮਾਂ ਸੰਗਤ ਹੋਣੀ ਹੈ, ਤਿਵੇਂ ਖੁਸ਼ੀ ਨਾਲ ਦੌੜ ਕੇ ਗੁਰੂ ਸਵਾਰਿਆਂ ਵਿੱਚ ਆ ਜਾਂਦਾ ਹੈ, ਆਨੰਦ ਮਾਣਦਾ ਹੈ। ਘਟਾ ਘਨ ਘੋਰ ਮੋਰ ਚਾਤਕ ਹਿਰਦੈ ਉਲਾਸ। ਉਲਾਸ ਕੁਛ ਹੁੰਦਾ ਹੈ, ਨਾਦ ਬਾਦ ਸੁਣ ਰਾਤ ਘਟੈ ਨਾ ਕੁਰੰਗ ਕੇ। ਨਾਦ ਹੁੰਦਾ ਆਵਾਜ਼, ਕੁਰੰਗ ਮੀਨਜ ਹਿਰਨਾ, ਕੰਡੇ ਹੇੜੇ ਦਾ ਹਰਨ। ਜਿਵੇਂ ਜਿਵੇਂ ਸੁਣਦਾ ਤਿਵੇਂ ਤਿਵੇਂ ਆਨੰਦ ਹੁੰਦਾ ਹੈ। ਤੁਹਾਨੂੰ ਯਾਦ ਕਰਾਵਾਂ ਦੁਬਾਰਾ ਤੋਂ, ਮੱਛੀ ਦੀ ਪ੍ਰੀਤੀ ਨਹੀਂ ਘਟਦੀ, ਦੂਜਾ ਬੋਲ ਕਿਹੜਾ ਸੀ? ਪਤੰਗੇ ਦੀ ਪ੍ਰੀਤੀ ਨਹੀਂ ਘਟਦੀ, ਤੀਜਾ ਬੋਲ ਕਿਹੜਾ ਸੀ? ਭੌਰੇ ਦੀ ਪ੍ਰੀਤੀ ਨਹੀਂ ਘਟਦੀ, ਚੌਥਾ ਬੋਲ ਕਿਹੜਾ ਸੀ? ਪੰਛੀ ਦੀ ਪ੍ਰੀਤੀ ਨਹੀਂ ਘਟਦੀ, ਪੰਜਵਾਂ ਬੋਲ ਕਿਹੜਾ ਸੀ? ਮੋਰ ਦੀ ਪ੍ਰੀਤੀ ਬੱਦਲਾਂ ਨੂੰ ਵੇਖ ਕੇ ਨਹੀਂ ਘਟਦੀ, ਤੇ ਛੇਵਾਂ ਬੋਲ ਕਿਹੜਾ ਸੀ? ਹਿਰਨ ਦੀ ਪ੍ਰੀਤੀ ਘੱਡੇ ਹੇੜੇ ਸ਼ਬਦ ਨਾਲ ਨਹੀਂ ਘਟਦੀ। ਤੁਹਾਡੀ ਸੁਰਤ ਵਿੱਚ ਮੈਂ ਸਾਰੇ ਬੋਲ ਦੁਬਾਰਾ ਲੈ ਜਾਂਦੇ ਨੇ। ਤੈਸੇ ਹੁਣ ਕਹਿੰਦੇ ਤੇਵੇਂ ਜਿਹੜੇ ਪਿੱਛੇ ਗਿੜਲੇ ਨਾ, ਤੈਸੇ ਪ੍ਰੇ ਪ੍ਰੇਮ ਰਸੂ, ਤੈਸੇ ਪ੍ਰੇ ਪ੍ਰੇਮ ਰਸ, ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਤੇਵੇਂ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਰੰਗ, ਮੇਰੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਪ੍ਰੀਤੀ ਕਾਰ ਕਰਕੇ ਬ੍ਰਹਮ ਗਿਆਨ ਵਿੱਚ ਪਹੁੰਚ ਜਾਂਦੇ। ਬ੍ਰਹਮ ਗਿਆਨ ਵਿੱਚ ਪਹੁੰਚਣ ਦਾ ਸਾਧਨ ਇੱਕ ਹੈ,
ਪ੍ਰੇਮ ਵਿੱਚ ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਤੁਹਾਨੂੰ ਇੱਕ ਸ਼ਬਦ ਯਾਦ ਆ ਜਾਣਾ ਜੇ। ਵੈਸੇ ਗੁਰੂ ਕੀ ਕੀਰਤਨੀ ਸਿੰਘ ਸਾਹਿਬਾਨ ਬਹੁਤ ਵਾਰੇ ਸ਼ਬਦ ਤੁਹਾਨੂੰ ਵਾਜੇ ਦੀਆਂ ਸੁਰਾਂ ਨਾਲ ਸੁਣਾਉਂਦੇ ਰਹਿੰਦੇ ਨੇ। ਭਗਤ ਸਾਹਿਬ ਭਗਤ ਰਵਿਦਾਸ ਜੀ ਦੇ ਅੰਮ੍ਰਿਤ ਬਚਨ ਨੇ। ਪਰਮਾਤਮਾ ਨੇ ਸਨਮੁੱਖ ਹੋ ਕੇ ਰਵਿਦਾਸ ਜੀ ਨੂੰ ਇੱਕ ਬਚਨ ਆਖਿਆ, ਰਵਿਦਾਸ ਅਸੀਂ ਪਹਾੜ ਬਣ ਜਾਣਾ ਹੈ, ਹਾਂਜੀ ਪਹਾੜ ਤੇ ਇੱਥੋਂ ਚੜਿਆ ਨਹੀਂ ਜਾਣਾ, ਤੇ ਤੇਰੀ ਪ੍ਰੀਤੀ ਜਿਹੜੀ ਸਾਡੇ ਨਾਲੋਂ ਟੁੱਟ ਜਾਣੀ ਹੈ। ਤੇ ਰਵਿਦਾਸ ਜੀ ਕਹਿੰਦੇ ਮਹਾਰਾਜ ਬੇਸ਼ੱਕ ਬਣ ਜਾਓ, ਜੋ ਤੁਮ ਗਿਰਵਰ ਪਹਾੜ ਤੋ ਤਦੋਂ ਹਮ ਮੋਰਾ, ਫਿਰ ਮੈਂ ਮੋਹਰ ਬਣ ਕੇ ਉੱਤੇ ਆ ਬੈਠਾਂਗਾ, ਤੁਸੀਂ ਪਹਾੜ ਬਣ ਜਾਓਗੇ। ਜੋ ਤੁਮ ਗਿਰਵਰ ਤੋ ਹਮ ਮੋਰਾ, ਪਰਮਾਤਮਾ ਕਹਿੰਦੇ ਅਸੀਂ ਚੰਦਰਮਾ ਬਣ ਜਾਵਾਂਗੇ, ਕਹਿੰਦੇ ਬੇਸ਼ੱਕ ਬਣ ਜਾਓ।

ਤੁਸੀਂ ਚੰਦਰਮਾ ਬਣ ਜਾਓਗੇ ਤੇ ਮੈਂ ਚਕੋਰ ਬਣ ਜਾਵਾਂਗਾ। ਫਿਰ ਅਗਲਾ ਸ਼ਬਦ ਹੈ ਮਾਧਵੇ ਤੁੰਮਣ ਤੋਰੋ ਪਦਛੇਦ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਪਾਠ ਨੰਨਾ ਵੱਖਰਾ ਹੈ। ਕਈ ਵਾਰ ਨੰਨਾ ਵੱਖਰਾ ਕਰਦੇ, ਵੱਖਰਾ ਨਹੀਂ ਹੈ, ਸੰਪਰਦਾਇ ਪਾਠ ਜਿਹੜਾ ਉਹ ਇਕੱਠਾ ਹੈ। ਜਾਂ ਆਪਾਂ ਵੱਖਰਾ ਕਰਾਂਗੇ ਫਿਰ ਬਰਾਬਰੀ ਹੋ ਗਈ ਨਾ। ਮਹਾਰਾਜ ਤੁੰਮਣ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕੌਣ ਸਿਓ ਜੋਰ। ਕਹਿੰਦੇ ਦੀਵਾ ਬਣ ਜਾਂਗੇ ਜੋ ਤੁਮ ਦੀਵਰਾ। ਪਰਮਾਤਮਾ ਵੱਟੀ ਤੋਂ ਬਿਨਾਂ ਦੀਵਾ ਨਹੀਂ ਜੇ ਜਗਦਾ। ਜੋ ਤੁਮ ਦੀਵਰਾ ਤੋ ਹਮ ਬਾਤੀ, ਤੀਰਥ ਬਣ ਜਾਂਗੇ। ਜੋ ਤੁਮ ਤੀਰਥ ਤੋ ਹਮ ਜਾਤੀ, ਮੈਂ ਜਾਤਰੀ ਬਣ ਜਾਂਗਾ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੇ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਫਿਰ ਧਿਆਨ ਦਿਓ ਜੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੇ, ਤੁਮ ਸਿਓ ਜੋ

ਅੱਜ ਦੇ ਬੋਲ ਜਿਹੜੇ ਨੇ ਬ੍ਰਹਮ ਗਿਆਨੀ ਕਾ ਇੱਕ ਰੰਗ, ਬ੍ਰਹਮ ਗਿਆਨੀ ਦੇ ਅੰਦਰ ਇੱਕ ਪਰਮਾਤਮਾ ਦਾ ਪ੍ਰੇਮ ਹੋ ਜਾਂਦਾ ਹੈ, ਪ੍ਰੇਮ ਦੇ ਨਾਲ ਬ੍ਰਹਮ ਗਿਆਨ ਦੀ ਅਵਸਥਾ ਮਿਲਦੀ ਹੈ, ਉਹਦਾ ਸਦੀਵ ਕਾਲ ਵਿਖੇ ਪ੍ਰੇਮ ਰਹਿੰਦਾ ਹੈ। ਅਗਲੇ ਬੋਲ ਸਾਂਝੇ ਕਰੀਏ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਥੋੜਾ ਜਿਹਾ ਧਿਆਨ ਦਿਓ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਸੰਗ ਤੇ ਉਹ ਸਾਡੇ ਸਾਰਿਆਂ ਦੀ ਹੈ, ਇਹ ਥੋੜੀ ਹੈ ਵੀ ਕਿਸੇ ਦੇ ਉਹ ਸੰਗ ਨਹੀਂ ਵੱਸਦਾ, ਹੈ ਤੇ ਉਹ ਸਾਰਿਆਂ ਦੇ ਆ, ਇਹ ਤੇ ਕੋਈ ਬਾਤ ਹੋ ਹੀ ਨਹੀਂ ਸਕਦੀ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਨ ਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਉਹਦੇ ਤੋਂ ਬਿਨਾਂ ਤੇ ਜਗ੍ਹਾ ਖਾਲੀ ਕੋਈ ਨਹੀਂ ਹੈ, ਉਹ ਸਾਰਿਆਂ ਦੇ ਅੰਗ ਸੰਗ ਰਹਿੰਦਾ ਹੈ, ਪਰ ਸਾਨੂੰ ਉਹ ਸਖਿਆਤ ਰੂਪ ਵਿੱਚ ਨਜ਼ਰ ਨਹੀਂ ਆਉਂਦਾ, ਉਹਦਾ ਰੂਪ ਰੇਖਾ ਨਹੀਂ ਹੈ, ਸਾਡੀ ਉਹ ਅਵਸਥਾ ਨਹੀਂ ਹੈ ਬ੍ਰਹਮ ਗਿਆਨ ਵਾਲੀ। ਤੇ ਜਿਹਦੀ ਸੁਰਤ ਬ੍ਰਹਮ ਦੇ ਵਿੱਚ ਪਹੁੰਚ ਗਈ ਹੈ ਨਾ, ਜਿਹਦੀ ਸੁਰਤ ਬ੍ਰਹਮ ਦੇ ਵਿੱਚ ਟਿਕ ਗਈ ਹੈ, ਹੈ ਤੇ ਉਹ ਸਾਰਿਆਂ ਦੇ ਕੋਲ ਹੈ, ਪਰ ਬ੍ਰਹਮ ਗਿਆਨੀ ਨੂੰ ਸਖਿਆਤ ਰੂਪ ਦੇ ਵਿੱਚ ਬਾਹਰ ਦੀ ਬਾਤ ਤਾਂ ਇੱਕ ਪਾਸੇ ਹੈ, ਉਹਨੂੰ ਆਪਣੇ ਅੰਦਰੋਂ ਹੀ ਰੱਬ ਦੀਦਾ, ਮਾਣਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਬਾਹਰ ਢੂੰਡਣ ਤੇ ਥਾਕ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਨੇ ਕਿਰਪਾ ਕੀਤੀ, ਉਹਨੂੰ ਬ੍ਰਹਮ ਗਿਆਨ ਦਿੱਤਾ, ਤੇ ਉਹ ਬਾਹਰ ਦੀ ਗੱਲ ਤੇ ਇੱਕ ਪਾਸੇ ਰਹਿ ਗਈ, ਉਹਨੂੰ ਅੰਦਰੋਂ ਹੀ ਰੱਬ ਨਜ਼ਰ ਆਉਂਦਾ ਹੈ, ਕਿਉਂਕਿ ਉਹ ਵਸਦਾ ਹੈ ਸਾਰਿਆਂ ਦੇ ਨਾਲ, ਰੱਬ ਹੈ, ਇਹ ਕੋਈ ਬਾਤ ਵੱਖਰੀ ਨਹੀਂ ਹੈ, ਪਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ, ਸਾਡੀ ਉਹ ਕਮਾਈ ਨਹੀਂ ਹੈ, ਸਾਡੀ ਉਹ ਕਰਨੀ ਨਹੀਂ ਹੈ। ਜਿੰਨਾ ਬ੍ਰਹਮ ਗਿਆਨੀਆਂ ਦੀ ਸ਼ਬਦ ਦੀ ਕਮਾਈ ਹੈ, ਉਹ ਤਾਂ ਸਮਝਦੇ ਨੇ ਚੱਤਰ ਚੱਕਰ ਵਰਤੀ, ਚੱਤਰ ਚੱਕਰ ਭੁਗਤੇ, ਸੁਯੰਗ ਭਵ ਸੁਭੰਗ ਸਰਬਦਾ ਸਰਬ ਜੁਗਤੇ, ਦੋ ਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਆ ਭੰਗਮ ਬੇਪੂਤੇ। ਪਰ ਸਿੱਖ ਇੱਕ ਅਰਦਾਸ ਜ਼ਰੂਰ ਕਰਦਾ ਹੈ, ਹੇ ਗਰੀਬ ਨਿਵਾਜ, ਚਾਹੇ ਮੈਂ ਘਰ ਹੋਵਾਂ ਚਾਹੇ ਮੈਂ ਬਾਹਰ ਹੋਵਾਂ, ਤੁਸੀਂ ਮੇਰੇ ਅੰਗ ਸੰਗ ਸਖਿਆਤ ਰੂਪ ਦੇ ਵਿੱਚ ਹੋ ਕੇ ਵਰਤਿਓ, ਭਾਵੇਂ ਮੇਰੇ ਕੋਲ ਗਿਆਨ ਵਿਰਾਗ ਦੀਆਂ ਅੱਖੀਆਂ ਨਹੀਂ, ਪਰ ਸਿੱਖ ਕੋਲ ਅਰਦਾਸ ਹੈ

ਅਤ ਪਿਆਰੀ ਨਾਮ ਕੁੱਲ ਹਰ ਨਾਮ ਪਰਵਾਰਾ। ਬ੍ਰਹਮ ਗਿਆਨੀ ਦਾ ਪਰਿਵਾਰ ਸੰਗਤ ਗੁਰੂ ਦਾ ਸ਼ਬਦ ਨਾਮ ਹੋ ਜਾਂਦਾ ਹੈ, ਔਰ ਬ੍ਰਹਮ ਗਿਆਨੀ ਕੇਵਲ ਨਾਮ ਦੀ ਟੇਕ ਲੈਂਦਾ ਹੈ। ਮੇਰੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਜੀ ਕਹਿੰਦੇ ਨਾਮ ਲੈ ਮਨ ਪ੍ਰਗਟ ਪਿਆ। ਨਾਮ ਦੀ ਵਡਿਆਈ ਵਿੱਚ ਅੰਮ੍ਰਿਤ ਬਾਣੀ ਦੀ ਸਾਂਝ ਕਰੀਏ, ਨਾਮ ਲੈ ਮਨ ਪ੍ਰਗਟ ਪਿਆ। ਨਾਮ ਜਪਦਿਆਂ ਜਪਦਿਆਂ ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਜੋ ਪਰਮਾਤਮਾ ਅੰਦਰੋਂ ਸਖਿਆਤ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਨਾਮ ਲੈ ਮਨ ਹਾਂਜੀ ਪ੍ਰਗਟ ਪਿਆ। ਅਗਲਾ ਬੋਲ, ਨਾਮ ਲੈਤ ਪਾਪ ਵਾਹਿਗੁਰੂ। ਨਾਮ ਲੈਤ ਇੱਥੇ ਰੁਕ ਕੇ, ਪਾਪ ਤਨ ਤੇ ਗਿਆ ਵਾਹਿਗੁਰੂ। ਕਿਆ ਨਾਮ ਦੀ ਵਡਿਆਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਲੈਣ ਕਰਕੇ ਸਰੀਰ ਦੇ ਕੀਤੇ ਹੋਏ ਪਾਪ ਉਹ ਸਾਰੇ ਚਲੇ ਜਾਂਦੇ ਨੇ। ਇਹ ਨਾਮ ਦੀ ਇੰਨੀ ਵੱਡੀ ਵਡਿਆਈ ਹੈ। ਨਾਮ ਲੈ ਤੇ ਪਾਪ ਤਨ ਤੇ ਗਿਆ। ਅਗਲਾ ਬੋਲ, ਨਾਮ ਲੈ ਤੇ ਸਗਲ ਪੁਰਬ ਆਇਆ। ਆਪਾਂ ਪੁਰਬ ਮਨਾਉਂਦੇ ਗੁਰੂ ਕੇ ਜ਼ਰੂਰੀ ਮਨਾਉਣੇ ਚਾਹੀਦੇ ਨੇ, ਪਰ ਸਾਹਿਬ ਜੀ ਕਹਿੰਦੇ ਜਿਹੜੇ ਇਸ ਲਈ ਕਹਿੰਦੇ ਨੇ ਰੋਜ਼ਾਨਾ ਸਤਨਾਮ ਸ਼੍ਰੀ, ਥੱਕ ਗਏ ਜੇ ਹਾਂਜੀ ਜਾਗ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਮ ਲੈ ਤੇ ਸਗਲ ਪੁਰਬ ਆਇਆ। ਜਿਹੜੇ ਨਾਮ ਜਪਦੇ ਰੋਜ਼ਾਨਾ ਪੁਰਬ ਮਨਾ ਰਹੇ ਨੇ। ਨਾਮ ਲੈ ਤੇ ਅੱਠ ਸੱਠ ਮੱਜਨ ਆਇਆ, ਮੱਜਨ ਆਇਆ। ਨਾਮ ਲੈਣ ਕਰਕੇ ਰੋਜ਼ਾਨਾ 68 ਤੀਰਥਾਂ ਦਾ ਇਸ਼ਨਾਨ ਹੁੰਦਾ ਜੇ। ਨਾਮ ਲੈਣ ਕਰਕੇ ਰੋਜ਼ਾਨਾ 68 ਤੀਰਥਾਂ ਦਾ ਇਸ਼ਨਾਨ। ਤੁਹਾਡੀ ਸੁਰਤ ਵਿੱਚ ਫਿਰ ਬੋਲ ਲਿਆਵਾਂ, ਨਾਮ ਜਪਦਿਆਂ ਪਰਮਾਤਮਾ ਪ੍ਰਗਟ ਹੁੰਦਾ ਜੇ, ਨਾਮ ਜਪਦਿਆਂ ਪਾਪ ਸਰੀਰ ਤੋਂ ਚਲਾ ਜਾਂਦਾ ਜੇ, ਨਾਮ ਜਪਣ ਕਰਕੇ ਰੋਜ਼ਾਨਾ ਪੁਰਬ ਮਨਾਏ ਜਾਂਦੇ ਜੇ, ਨਾਮ ਜਪਣ ਕਰਕੇ ਰੋਜ਼ਾਨਾ ਰੋਜ਼ 68 ਤੀਰਥਾਂ ਦਾ ਇਸ਼ਨਾਨ ਹੁੰਦਾ ਜੇ। ਨਾਮ ਲੈ ਤੇ 68 ਮੱਜਨ ਆਇਆ, ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ। ਅਗਲਾ ਬੋਲ ਬੜਾ ਧਿਆਨ ਦੇ ਕੇ ਸੁਣਿਓ ਜੀ, ਕਿਧਰੇ ਸਾਡੀ ਨਾਮ ਜਪਣ ਦੀ ਰੁਚੀ ਬਣ ਜਾਵੇ। ਨਾਮ ਲੈਤ, ਇੰਨਾ ਸਮਝ ਗਏ ਜੇ, ਅਗਲੀ ਬੋਲ ਸ਼ਬਦ ਸੁਣੋ, ਨਾਮ ਲੈਤ ਦੁੱਖ ਦੂਰ ਪਰਾਨਾ। ਨਾਮ ਲੈਤ ਦੁੱਖ ਦੂਰ ਪਰਾਨਾ। ਪਾਤਸ਼ਾਹ ਜੀ ਕਹਿੰਦੇ ਨਾਮ ਜਪਣ ਕਰਕੇ ਦੁੱਖ ਦੂਰੋਂ ਹੀ ਦੌੜ ਜਾਂਦੇ ਨੇ, ਜਮ ਦੂਰ ਤੇ ਭਾਗੇ ਜਿਵੇਂ ਬੋਲ ਆਉਂਦਾ ਸਾਹਿਬਾਂ ਦਾ। ਕਹਿੰਦੇ ਨਾਮ ਜਪਣ ਕਰਕੇ ਦੁੱਖ ਨੇੜੇ ਨਹੀਂ ਆਉਂਦੇ, ਨਾਮ ਲੈ ਤੇ ਦੁੱਖ ਦੂਰ ਪਰਾਨਾ। ਨਾਮ ਲੈ ਤੇ ਅਤ ਮੂੜ ਸੋ ਗਿਆਨਾ। ਵਾਹਿਗੁਰੂ ਵਾਹਿਗੁਰੂ। ਅਤ ਅਤ ਦਾ ਮੂਰਖ ਸਾਹਿਬ ਜੀ ਕਹਿੰਦੇ ਹੋ ਨਾਮ ਜਪਣਾ ਸ਼ੁਰੂ ਕਰਦੇ ਹੋਏ, ਨਾਮ ਦੀ ਏਡੀ ਵੱਡੀ ਪਾਵਰ ਹੈ। ਮਹਾਰਾਜ ਕਹਿੰਦੇ ਉਹਨੂੰ ਬ੍ਰਹਮ ਗਿਆਨੀ ਦੇ ਬਣਾ ਦਿੰਦਾ ਇਹ ਨਾਮ। ਬ੍ਰਹਮ ਗਿਆਨੀ ਦਾ ਸ਼ਬਦ ਚੱਲ ਰਿਹਾ ਹੈ, ਮੂਰਖ ਨੂੰ ਬ੍ਰਹਮ ਗਿਆਨੀ ਨਾਮ ਬਣਾ ਦਿੰਦਾ ਹੈ। ਨਾਮ ਲੈ ਤੇ ਅਤ ਮੂੜ ਸੋ ਗਿਆਨਾ। ਨਾਮ ਲੈ ਤੇ ਪ੍ਰਗਟ ਉਜੀਆਰਾ, ਨਾਮ ਲੈ ਤੇ ਛੁੱਟੇ ਜੰਜਾਰਾ। ਅਗਲਾ ਬੋਲ ਹੋਰ ਧਿਆਨ ਦੇ ਕੇ ਸੁਣਿਓ, ਜਦੋਂ ਕੋਈ ਚੰਗਾ ਕੰਮ ਕਰਕੇ ਆਵੇ ਸਾਡਾ ਘਰ ਦਾ ਮੈਂਬਰ, ਪੁੱਤ ਧੀ ਜਾਂ ਹੋਰ ਕੋਈ, ਆਪਾਂ ਨੂੰ ਕੀ ਕਹਿੰਦੇ ਆ? ਵਡੇਰੇ ਕੀ ਕਿਹਾ ਕਰਦੇ ਸੀ? ਸ਼ਾਬਾਸ਼ ਕਹਿੰਦੇ ਸੀ ਕਿ ਨਹੀਂ ਕਹਿੰਦੇ? ਸਾਡੇ ਵੱਡੇ ਵਡੇਰੇ, ਦਾਦਾ ਦਾਦੀ ਜੀ, ਬਜ਼ੁਰਗ, ਅੱਜ ਕੱਲ੍ਹ ਤੇ ਉਹ ਰਵਾਇਤਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ ਸ਼ਾਬਾਸ਼ ਵਾਲੀਆਂ। ਕੋਈ ਚੰਗਾ ਕੰਮ ਕਰਕੇ ਪੁੱਤ ਧੀ ਬੱਚੇ ਨੇ ਆਉਣਾ ਤੇ ਬਜ਼ੁਰਗਾਂ ਨੇ ਕਿਆ ਕਰਨਾ? ਸ਼ਾਬਾਸ਼ ਕਿ ਚੰਗਾ ਕੰਮ ਕੀਤਾ ਹੈ। ਹਾਂ, ਉਹਨਾਂ ਨੇ ਕੀਤਾ ਤਾਂ ਸ਼ਾਬਾਸ਼ ਮਿਲੀ ਹੈ ਨਾ। ਤਾਂ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਗਰ ਨਾਮ ਜਪ ਕੇ, ਅਗਰ ਸਵੇਰ ਸ਼ਾਮੀ ਜਾਂ ਦੁਪਹਿਰੇ ਜਦੋਂ ਤੁਹਾਡੇ ਕੋਲ ਟਾਈਮ ਮਿਲਦਾ ਹੈ, ਸੰਗਤ ਵਿੱਚ ਹਾਜ਼ਰੀ ਭਰ ਕੇ ਗੁਰੂ ਗੁਰੂ ਕਰਨਾ ਹੈ, ਇੱਕ ਗੱਲ ਨੂੰ ਤਾਂ ਪੱਕਾ ਜਾਣਦੇ ਹੋ ਨਾ ਵੀ ਇਸ ਮਾਤ ਲੋਕ ਤੋਂ ਪਰਲੋਕ ਘਰ ਵਿੱਚ ਜਾਣਾ ਹੀ ਜਾਣਾ ਹੈ। ਤੇ ਜਦੋਂ ਪਰਲੋਕ ਘਰ ਵਿੱਚ ਜਾਣਾ ਹੈ, ਹਰ ਜੀ ਮਾਤਾ ਹਰ ਜੀ ਪਿਤਾ, ਤੇ ਫਿਰ ਮੇਰੇ

ਕਹਿਣਾ ਸ਼ਾਬਾਸ਼, ਸੁਣੋ ਬੋਲਣ, ਨਾਮ ਲੈ ਪ੍ਰਭ ਕਹੇ ਸਾਬਾਸ, ਦੇਖੋ ਬੋਲ ਆ ਗਏ ਨਾ, ਨਾਮ ਲੈ ਪ੍ਰਭ ਕਹੇ ਸਾਬਾਸ, ਨਾਮ ਹਮਾਰੀ ਸਾਚੀ ਰਾਸ। ਬ੍ਰਹਮ ਗਿਆਨੀ ਦੀ ਪੂੰਜੀ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਤੁਸੀਂ ਢਿੱਲੇ ਜਿਹੇ ਹੋ ਕੇ ਬੋਲਦੇ ਜੇ ਨਾ, ਮੇਰੇ ਅੰਦਰ ਥੋੜੀ ਜਿਹੀ ਨਿਰਾਸਾ ਜਿਹਾ ਵੀ ਆ ਜਾਂਦੀ ਹੈ ਵੀ ਹੋ ਸਕਦਾ ਹੈ ਮੈਂ ਹੁਣ ਕੀ ਬੋਲ ਆਖਾਂ। ਤੁਸੀਂ ਸਿਆਣੇ ਹੋ, ਤੁਸੀਂ ਮੈਨੂੰ ਸਿੱਖਿਆ ਦੇਣ ਵਾਲੇ ਹੋ, ਸਾਰੇ ਬਜ਼ੁਰਗ ਮਾਈ ਭਾਈ ਆਖੋ ਸਤਨਾਮ ਸ਼੍ਰੀ। ਮੇਰਾ ਚਿੱਤ ਕਰਦਾ ਹੁੰਦਾ ਵੀ ਇੱਕ ਸਕਿੰਟ ਵੀ ਗੁਰਦੁਆਰੇ ਦੇ ਦਰਬਾਰ ਚੋਂ ਮਨ ਬਾਹਰ ਨਾ ਜਾਵੇ, ਟਿਕੇ ਰਹੀਏ। ਬਚਨ ਚੱਲ ਰਹੇ ਸੀ, ਨਾਮ ਲੈ ਪ੍ਰਭ ਕਹਿ ਸਾਵਾਸ, ਨਾਮ ਹਮਾਰੀ ਸਾਚੀ ਰਾਸ, ਗੁਰ ਉਪਦੇਸ਼ ਕਹਿਓ ਇਹੋ ਸਾਰ। ਗਰੀਬ ਨਿਵਾਜ ਜੀ ਕਹਿੰਦੇ ਸਿਧਾਂਤ ਆਖਿਆ ਨਾਮ ਦਾ, ਗੁਰ ਉਪਦੇਸ਼ ਕਹਿਓ ਇਹੋ ਸਾਰ, ਹਰ ਕੀਰਤ ਮਨ ਨਾਮ ਆਧਾਰ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਦਾ ਆਸਰਾ ਨਾਮ ਹੈ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਧਰੇ ਨਾਮ ਪੁਨਹਿ ਚਾਰ, ਅਵਰ ਕਰਮ ਲੋਕੈ ਪਤੀਆਰ। ਅੰਤ ਵਿੱਚ ਕਿਰਪਾਲੂ ਜੀ ਕਹਿੰਦੇ ਨਾਮ ਜਪਣ ਕਰਕੇ ਪਾਪੀ ਤਰ ਗਏ ਨੇ ਤੇ ਨਾਮ ਤੋਂ ਬਿਨਾਂ ਕੀਤੇ ਕਰਮ ਬੇਕਾਰ ਚਲੇ ਜਾਂਦੇ ਨੇ। ਬਾਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਸਮੇਧ ਜਗ ਕੀਜੈ ਸੋਹਣਾ ਗਰਭ ਦਾਨ ਦੀਜੈ, ਛੋੜ ਛੋੜ ਰੇਪਾ ਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤ ਹੈ ਲੀਜੈ।

ਦਾ ਮਿਠਾਸ ਆ ਗਈ ਹੈ, ਉਹ ਬਾਹਰਲੀਆਂ ਸਭ ਪਦਾਰਥ ਕੌੜੇ ਨੇ। ਤਾਂ ਗਰੀਬ ਬਨਵਾਸ ਜੀ ਕਹਿੰਦੇ ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ। ਕਿਰਪਾਲੂ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਅੰਦਰੋਂ ਸਦਾ ਜਾਗਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ। ਵਿਕਾਰੀ ਪੁਰਸ਼ ਜਾਗਦੇ ਉਹ ਵੀ ਨੇ, ਉਹ ਵਿਕਾਰਾਂ ਚ ਜਾਗਦੇ ਨੇ, ਜਾਗਦੇ ਚੋਰ ਵੀ ਨੇ, ਉਹ ਚੋਰੀ ਚ ਜਾਗਦੇ ਨੇ। ਰੱਬ ਦੇ ਪਿਆਰੇ ਜਾਗਦੇ ਨੇ, ਉਹ ਸ਼ਬਦ ਵਿੱਚ ਜਾਗਦੇ ਨੇ।

ಜೀವರೂಪಿಸ್ತರಿಗೆ ನೀ ಸಖಿಯೇ ಜಾಗ, ಜಾಕೆ ಜಪ್ಯಾಕರ ಗುರು ಕೀ ಬಾಣಿ, ನಾನಕ ಭಗತ ಸದಾ ವಿಗಾಸ, ಜಾಕೆ ಪಡೆಯಾಕಾರ ಸುಣೆಯ ದುಃಖ ಪಾಪ ಕಾ, ಸುಣ ಕೇ ತೇ ಫಿರ ಮನ್ಯಾ ಕರ. ತಾ ಗರೀಬನ ವಾಜಿ ಕಹಿಂದೇ ಜನ್ನಾಣೆ ಸುಣ ಕೇ ಜಾಕೆ ಪಡ ಲಿಯಾ ಮನ ಲಿಯಾ ತಿನ ಕಥ ಕಹಾಣಿ ರಾಮ, ಉನ್ನಾ ದಿ ಕಹಾಣಿ ಕಥ ಹೈ. ತಾ ಗರೀಬನ ವಾಜಿ ಕಿರ್ಪಾ ಕರ್ದೇ ನೇ ಬ್ರಹ್ಮ ಗ್ಯಾನಿ ಅಂದರೋ ಜಾಗದಾ ಹೈ. ಅಸೀ ಸುತ್ತೇ ಹೋಏ ಲೋಕ ನೈನೋ ನೀಂದ, ಸಾಡೀ ಏਦਾਂ ਦੀ ਹਾਲਾਤ ਨੇ ਨੈਨੋ ਨੀਂਦ, ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ, ਸੁਣ ਨਿੰਦ ਵਿਚਾਰ ਰਸਨਾ ਸੋਈ, ਲੋਭ ਮੀਠੇ ਸਾਧ ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤੋ ਆਪਣੀ ਲਹਿ. ਗਰੀਬ ਨਿਵਾਜੀ ਕਿਰਪਾ ਕਰਦੇ ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ. ਬ੍ਰਹਮ ਗਿਆਨੀ ਦੇ ਅੰਦਰ ਹੰਗਤਾ ਮਮਤਾ ਵਾਲੀ ਬੁੱਧੀ ਨਹੀਂ ਹੈ, ਹੰਕਾਰ ਵਾਲੀ ਮਤ ਨਹੀਂ ਉਹਨੂੰ ਤਿਆਗ ਦਿੰਦਾ ਹੈ. ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਦੇ ਅੰਦਰ ਹਮੇਸ਼ਾ ਪਰਮ ਵੱਡਾ ਆਨੰਦ ਬਣਿਆ ਰਹਿੰਦਾ ਕਿਉਂਕਿ ਗੁਰੂ ਮਿਲ ਗਿਆ ਹੈ. ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਹਿਰਦੇ ਰੂਪੀ ਘਰ ਵਿੱਚ ਹਮੇਸ਼ਾ ਆਨੰਦ ਹੈ, ਆਨੰਦ ਹੈ. ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਕਿਉਂਕਿ ਬਾਹਰਲੇ ਮੋਹ ਮਾਹ ਉਹਦੇ ਟੁੱਟ ਜਾਂਦੇ ਨੇ. ਕਹਿਣ ਵਾਸਤੇ ਤੇ ਤੁਸੀਂ ਬੜੀ ਵਾਰੇ ਬੋਲ ਸੁਣੇ ਨੇ, ਕਹਿੰਦੇ ਹੀ ਨੇ ਲੋਕੀ ਆਨੰਦ ਹੈ. ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਣ ਸਾਰਿਆ, ਅੰਦਰੋਂ ਜਨਕਾ ਮੋਹ ਟੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ. ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਦੇ ਅੰਦਰ ਸਹਿਜ ਹੈ, ਸਹਿਜ ਅਵਸਥਾ, ਸਹਿਜ ਗਿਆਨ ਹੈ, ਗਿਆਨ ਵਿੱਚ ਸੁੱਖਾਂ ਚ ਨਿਵਾਸ ਹੋ ਜਾਂਦਾ ਹੈ. ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਸਦਾ ਹੀ ਰਹਿੰਦਾ ਹੈ. ਗੁਰੂ ਰਹਿਮਤ ਕਰੇ. ਆਓ 2 ਮਿੰਟ ਦਾ ਸਮਾਂ ਬਾਕੀ ਜੇ, ਅੱਜ ਨਾਮ ਦੀ ਵਡਿਆਈ ਚੱਲੀ ਹੈ, ਬ੍ਰਹਮ ਗਿਆਨੀ ਬਣੇ.

ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅੱਜ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ

ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ।

ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ

ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਜੀਤ ਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਗਰੀਬ ਨਿਵਾਜ ਬੇਅੰਤ ਮਹਾਨ ਕਿਰਪਾ ਜੀਆਂ ਨੇ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਗੁਰਦੇਵ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

माथे शतर तरह रहाऊ।

ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਕਰਕੇ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ। ਲੜੀਵਾਰ ਪਾਵਨ ਗੁਰਬਾਣੀ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਦੇ ਵਾਸਤੇ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨਾਂ ਪਾਸੋਂ ਇਲਾਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਗੁਰੂ ਸਾਧ ਸਿੰਘ ਜੀ ਇੰਨੀ ਸੇਵਾ ਪ੍ਰਵਾਨ ਕਰਨਾ ਭੁੱਲਾ ਚੁੱਕਾ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਪੈਸਾ ਜੀ ਪਾਸੋਂ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਸੱਜ ਬੈਠੇ ਹੋ, ਆਓ ਸਾਰੀ ਸੰਗਤ ਦੂਰ ਨੇੜੇ ਗੁਰੂ ਫਤਿਹ ਨਾਲ ਸਾਂਝ ਪਾਓ। ਰਸਨਾ ਦੁਆਰੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ, ਫਿਰ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾਂ ਕਾ ਦਰਬਾਰ ਸਦਾ

नहीं पंडार खिन मह थाप उथापन हार जाका हुक्म ना मिटै कोए सिर पातशाह साचा सोए जिसकी ओट तिसे की आसा दुख सुख हमरा तिस ही पासा राख लीनो सब जनका पड़दा नानकता की औस्तत करदा गरीब निवाज जागत जोत जपै निसबासर दसां पातशाहियां दी जगदी जोत समर्थ गुरु आदि गुरु ग्रंथ साहिब जी गुरु बाबा जी दी पावन पवित्र हजूरी अंदर सतगुरु जी दी साजी अते निवाजी होई गुरु प्यारी गुरु सवारी अति सत्कार योग साध संगत जी सतगुरां दी अपार बख्शिश प्राप्त है आप दूरों नेड़ियों चल के सतगुरु जी दे दरबार दी हाजरी भर के गुरु की अमृत बाणी सरवण करके रोजाना ही जीवन दे लाहे प्राप्त करन दा जतन करदे हो। गुरु सवारी संगत जी जिन्ना चिर इस शरीर दे विच स्वास चलदे ने उन्ना चिर सुख नसीब हो रहा है, जीव आत्मा मौजूद है। और जिस वेले जीव आत्मा ने उडारी मार दिती, थोड़ा जिहा सुरत नूं टका के समझन दी बात कोशिश करियो। जिस वेले जीव आत्मा शरीर चों उडारी मार दिती तां तुसीं बहुत सियाणे गुरसिख हो, इह शरीर खाक हो जांदा है। खाक जिन्ना चिर जीव आत्मा मौजूद है उन्ना चिर सुख है। जिस वेले वैरागमई सतगुरु जी दी बाणी नूं ये जीव सुनदा है, पता लगदा है कि जीव आत्मा ने जदों उडारी मार दित्ती, खाक है, मेरे जीवन दा साथी जीव आत्मा है, साथी चला गया, ढह के ढेरी हो गई है। वैरागमई अमृत बोल सुनेगा, वैराग पैदा होवेगा, ते जदों वैराग पैदा होवेगा उदों दर्श सतगुरु जी दे दर्शना नूं मंगेगा। मन वैराग भया दर्शन देखने का चाओ, नाल दी नाल गुरु चरणां च बेनती करेगी ये जिंद निमाणी जिंदड़ी जीव रूप स्त्री, हे परमात्मा तेरा शब्द तेरा नाम हे कंत जी हे पति जी मेरे हिरदे विच वस जाओ। और ओ जीव रूप स्त्रियां दे हिरदे रूपी घर जड़े ने भागा वाले ने, ओ जगह भागा वाली, ओ थां भागा वाला हिरदा रूपी घर, जिस हिरदे रूपी घर विच जिस जगह ते मेरे सतगुरु जी सतनाम श्री वाहिगुरु जी का निवास हो गया। अगला बचन, जिन्ना चिर इस जीव रूप स्त्री दे नाल कंत वसदा है, पति वसदा है, पति परमात्मा है, उदे बख्शे हुए स्वास चलदे ने, नेत्रां तो दिसदा है, कन्नां तो सुनदा है, जबान तो बोलदा है, शरीर दे इंद्रे काम करदे ने, उन्ना चिर छोटे वड्डे भावें कोई जीव सारे मिठड़े बोल नहीं बोलदे पर कुछ ना कुछ तां जरूर हुंदा। जी आयां नूं जियो जियो कहिंदे ने, जियो जियो कहिंदे ने, पर जिस वेले जीव आत्मा ही चला जांदा है फिर जियो कौन कहिंदा है,
ਫਿਰ ਜੀਵ ਕੋਈ ਨਹੀਂ ਕਹਿੰਦਾ, ਜੀਓ ਕੋਈ ਨਹੀਂ ਕਹਿੰਦਾ, ਜੀ ਤਾਂ ਭੁੱਲ ਜਾਂਦਾ ਹੈ। ਫਿਰ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੀਏ ਜੰਦੇ, ਹੇ ਜੀਵ ਰੂਪ ਇਸਤਰੀਏ, ਜਿਸ ਜਗ੍ਹਾ ਤੇ ਤੂੰ ਵੱਸਦੀ ਹੈ, ਭਾਵ ਅਮਾਤ ਲੋਕ, ਮਾਤ ਲੋਕ ਕੁਟੰਬ ਕਬੀਲਾ, ਸਾਡੇ ਘਰ ਭੈਣਾਂ ਬੱਚੀਆਂ ਨੇ, ਜਿਸ ਵੇਲੇ ਉਹਨਾਂ ਦਾ ਵਿਵਾਹ ਹੋ ਜਾਂਦਾ ਹੈ ਉਹ ਸਹੁਰੇ ਘਰ ਜਾਂਦੀਆਂ ਨੇ, ਤੇ ਸਹੁਰੇ ਘਰ ਤੋਂ ਜਦੋਂ ਉਹਨਾਂ ਨੇ ਮਾਪਿਆਂ ਦੇ ਘਰ ਆਉਣਾ ਹੁੰਦਾ ਹੈ ਉਦੋਂ ਕਹਿੰਦੀਆਂ ਜੀ ਪੇਕੇ ਘਰ, ਪੇਕੇ ਮਾਪਿਆਂ ਦੇ ਘਰ ਪੇਕੇ ਘਰ ਚੱਲੀਆਂ ਹੈ। ਔਰ ਇੱਕ ਗੱਲ ਹੋਰ ਬੜੀ ਮਜ਼ੇਦਾਰ ਹੈ, ਜਿਸ ਬੱਚੀ ਨੇ ਪੇਕਿਆਂ ਦੇ ਘਰ ਚੱਜ ਆਚਾਰ ਸਿੱਖਿਆ ਹੋਵੇਗਾ ਉਹ ਸਹੁਰਿਆਂ ਦੇ ਘਰ ਸੁੱਖ ਆਨੰਦ ਨਾਲ ਜੀਵੇਗੀ। ਗਰੀਬ ਰਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਇਹ ਸੰਸਾਰ ਭਈ ਪੇਕਾ ਘਰ ਹੈ, ਇਹ ਸੰਸਾਰ ਜਿਹੜਾ ਮਾਤ ਲੋਕ ਇਹ ਤੇਰਾ ਪੇਕਾ ਘਰ ਹੈ, ਔਰ ਪੇਕੇ ਘਰ ਵਿੱਚ ਸਦਾ ਨਹੀਂ ਰਿਹਾ ਜਾਂਦਾ, ਇੱਕ ਦਿਨ ਸਹੁਰੇ ਘਰ ਜਾਣਾ ਹੁੰਦਾ ਹੈ। ਜਿਸ ਜੀਵ ਰੂਪ ਇਸਤਰੀ ਨੇ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਜਪ ਤਪ ਸੰਜਮ ਦਾ ਸ਼ਿੰਗਾਰ ਕਾਰਜ ਕੰਮ ਸਿੱਖ ਲਿਆ ਉਹ ਸਹੁਰੇ ਘਰ ਵਿੱਚ ਆਨੰਦ ਪ੍ਰਾਪਤ ਕਰਦੀ ਹੈ। ਔਰ ਉਹ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਧੰਤਾ ਦੇ ਯੋਗ ਹੈ, ਉਹ ਭਾਗਾਂ ਵਾਲੀ ਹੈ, ਕਿਹੜੀ? ਜਿਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਉਹ ਸਦੀਵ ਕਾਲ ਵਿਖੇ ਸੁਹਾਗਣ ਬਣ ਜਾਂਦੀ ਹੈ। ਜੋ ਮੈਂ ਤੁਹਾਡੇ ਨਾਲ ਬੋਲ ਸਾਂਝੇ ਕੀਤੇ ਨੇ, ਵੈਸੇ ਇਸ ਸ਼ਬਦ ਦੀ ਵਿਆਖਿਆ ਤਾਂ ਬਹੁਤ ਲੰਬੇਰੀ ਹੈ, ਸਿਰਫ ਮੈਂ ਅੱਖਰੀ ਅਰਥ ਕਰਨ ਦਾ ਯਤਨ ਕੀਤਾ ਹੈ। ਮੇਰੇ ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ ਸ੍ਰੀ ਰਾਗ ਮਹੱਲਾ ਪੰਜਵਾ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ, ਮਨ ਬੈ ਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਜਿੱਚਰ ਵਸਿਆ ਕੰਤ ਘਰ, ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਏ ਨਾ ਪੁੱਛੇ ਤੇਰੀ ਬਾਤ, ਪਈ ਅੜੈ ਸੋ ਸੇਵ ਤੂੰ ਸਹੁਰੜੈ ਸੁਖ ਵਸ, ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਸਾਹਿਬ ਕਹਿੰਦੇ ਸਭਣਾ ਸਹੁਰੈ ਵੰਜਣਾ, ਹਾਂਜੀ ਵੰਜਣਾ ਜਾਣਾ,

ਸਾਰਿਆਂ ਦਾ ਮੁਕਲਾਵਾ ਲੈ ਜਾਣਾ ਹੈ। ਤਿੰਨ ਵਿਆਹ ਹੁੰਦੇ ਨੇ ਜੀਵ ਰੂਪ ਇਸਤਰੀ ਦੇ, ਪਹਿਲਾਂ ਤਾਂ ਪ੍ਰਤੱਖ ਵਿਆਹ ਹੈ, ਜਿਹੜਾ ਪ੍ਰਤੱਖ ਪਤੀ ਨਾਲ ਆਪਾਂ ਚਾਰ ਪਰਿਕਰਮਾ ਕਰਦੇ ਹਾਂ, ਵਿਵਾਹ ਹੋ ਜਾਂਦਾ, ਆਨੰਦ ਕਾਰਜ ਹੋ ਜਾਂਦਾ ਹੈ। ਇਸ ਵਿਵਾਹ ਤੋਂ ਤੇ ਕਈ ਸੱਖਣੇ ਵੀ ਰਹਿ ਸਕਦੇ ਨੇ। ਇੱਕ ਦੂਸਰਾ ਵਿਆਹ ਹੈ, ਉਹ ਕਿਸੇ ਕਿਸੇ ਜੀਵ ਰੂਪ ਇਸਤਰੀ ਭਾਗਾਂ ਵਾਲੀ ਦਾ ਹੁੰਦਾ ਹੈ, ਜਿਹੜੀ ਆਪਾਂ ਹੁਣੇ ਵਿਚਾਰ ਕੀਤੀ, ਕੰਤ ਪਤੀ ਪਰਮਾਤਮਾ। ਸਾਰੀਆਂ ਇਸ ਜੀਵ ਰੂਪ ਇਸਤਰੀਆਂ ਦਾ ਪਤੀ ਪਰਮਾਤਮਾ ਨਾਲ ਵਿਵਾਹ ਨਹੀਂ ਹੁੰਦਾ। ਜਿਹੜਾ ਤੀਸਰਾ ਵਿਆਹ ਹੈ ਨਾ, ਉਹਦੇ ਤੋਂ ਤੇ ਕੋਈ ਮੁਨਕਨ ਹੋ ਹੀ ਨਹੀਂ ਸਕਦੀ। ਆਖੋ ਸਤਨਾਮ ਸ਼੍ਰੀ। ਪਹਿਲੇ ਤੋਂ ਮੁਨਕਰ ਹੋ ਸਕਦੀ, ਮੈਂ ਵਿਆਹ ਨਹੀਂ ਕਰਾਉਣਾ, ਅੱਜ ਕੱਲ੍ਹ ਦਾ ਜਿਵੇਂ ਰਿਵਾਜ ਚੱਲਦਾ, ਤੀਆਂ ਤੀਆਂ ਪੈਂਤੀਆਂ ਪੈਂਤੀਆਂ ਸਾਲਾਂ ਤੋਂ ਉਸ ਤੋਂ ਉੱਪਰ ਦੇ ਵੀ ਕਹਿੰਦੇ ਨਹੀਂ। ਜਿਹੜਾ ਦੂਸਰੀ ਬਾਤ ਕੀਤੀ ਹੈ, ਪਤੀ ਪਰਮਾਤਮਾ ਦਾ ਜੀਵ ਰੂਪ ਇਸਤਰੀ ਕਿਸੇ ਕਿਸੇ ਦਾ ਹੁੰਦਾ, ਸਾਰੀਆਂ ਦਾ ਥੋੜ੍ਹੀ ਹੁੰਦਾ ਹੈ ਵੀ ਸਾਰਿਆਂ ਨੂੰ ਪਤੀ ਪਰਮਾਤਮਾ ਮਿਲ ਜਾਂਦਾ, ਨਾ, ਹੁੰਦਾ ਬੇਸ਼ੱਕ ਕੋਲ ਹੈ। ਜਿਹੜਾ ਤੀਸਰਾ ਵਿਵਾਹ ਹੈ ਨਾ, ਉਹ ਹੈ ਮੌਤ ਕਾਲ ਰੂਪੀ ਲਾੜਾ, ਜਿਹਨੂੰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜਿੱਤ ਦਿਹਾੜੈ ਧੰਨ ਵਸੀ। ਇਸੇ ਨਾਲ ਹੀ ਸ਼ਬਦ ਢੁੱਕਦੇ ਨੇ, ਫਰੀਦਾ ਜਿੱਤ ਦਿਹਾੜੈ ਧੰਨ ਵਸੀ, ਸਾਹੇ ਲਏ ਲਖਾਏ ਮਲਕ ਜੇ ਕੰਨੀ ਸੁਣੀ ਦਾ। ਮਲਕ ਲਾੜਾ, ਮੌਤ ਰੂਪੀ ਲਾੜਾ, ਕੰਨਾਂ ਨਾਲ ਤਾਂ ਸੁਣਿਆ ਸੀ, ਅੱਜ ਫਲਾਨੇ ਘਰ ਦੇ ਵਿੱਚ ਮੌਤ ਰੂਪੀ ਲਾੜਾ ਫਲਾਨੀ ਜੀਵ ਰੂਪ ਇਸਤਰੀ ਨੂੰ ਵਿਵਾਹ ਕੇ ਲੈ ਗਿਆ ਹੈ, ਅੱਜ ਮੇਰੇ ਘਰ ਵਿੱਚ ਵੀ ਸੁਣਿਆ ਜਾਣਾ ਵੀ ਅੱਜ ਤੇਰੀ ਆਵਾਜ਼ ਪੈ ਜਾਣੀ ਹੈ ਵੀ ਮੌਤ ਰੂਪੀ ਲਾੜਾ ਅੱਜ ਮੈਨੂੰ ਵੀ ਲੈ ਚੱਲਿਆ ਹੈ, ਤਿਆਰੀ ਰੱਖ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਜਿੰਦ ਨਿਵਾਣੀ ਕੱਢੀ ਹੈ ਹੱਡਾਂ ਕੂਕੜਕਾਏ। ਨਿਵਾਣੀ ਜਿੰਦ ਨੂੰ ਕੱਢਿਆ ਜਾਂਦਾ ਹੈ, ਕਈਆਂ ਦੇ ਸਵਾਸ ਨੇਤਰਾਂ ਨਾ ਹੀ ਨਿਕਲਦੇ ਨੇ, ਕਈਆਂ ਦੇ ਅੱਖਾਂ ਚੋਂ, ਕੰਨਾਂ ਚੋਂ, ਮੁੱਖ ਚੋਂ। ਬਹੁਤ ਮੰਦ ਭਾਗੀਆਂ ਵਾਲੀਆਂ ਜੀਵ ਰੂਪ ਇਸਤਰੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਸਵਾਸ ਵੀ ਬੁਰੀ ਜਗ੍ਹਾ ਤੋਂ ਨਿਕਲਦੇ ਨੇ। ਸਾਰੀਆਂ ਦੀ ਨਿਵਾਣੀ ਜਿੰਦ ਥੋੜ੍ਹੀ ਹੁੰਦੀ ਹੈ, ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਨੇ ਉਹ ਨਿਵਾਣੀਆਂ ਨਹੀਂ ਹੈ, ਉਹਨਾਂ ਨੂੰ ਤੇ ਕੰਤ ਪਤੀ ਪਰਮਾਤਮਾ ਨਾਲ ਵਿਵਾਹ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਇਹ ਮੌਤ ਰੂਪੀ ਲਾੜਾ, ਇਹ ਹਰ ਇੱਕ ਦਾ ਵਿਵਾਹ ਹੋਣਾ ਹੈ। ਮੈਂ ਬਚਨ ਪੜ੍ਹ ਰਿਹਾ ਸੀ, ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਿੰਨਾ ਚਿਰ ਜੀਵ ਆਤਮਾ ਤੇਰੇ ਕੋਲ ਹੈ, ਸੁੱਖਾਂ ਨਾਲ ਜਿੰਦ ਵਸਦੀ ਹੈ। ਜਾਂ ਸਾਥੀ ਉੱਠੀ ਚੱਲਿਆ, ਤੇਰਾ ਸਾਥੀ ਚਲਾ ਗਿਆ, ਜੀਵ ਆਤਮਾ ਨੇ ਉਡਾਰੀ ਮਾਰ ਦਿੱਤੀ, ਤਾਂ ਤਦੋਂ ਤਾਂ ਧੰਨ, ਧੰਨ ਦਾ ਅਰਥ ਹੈ ਜੀਵ ਰੂਪ ਇਸਤਰੀ, ਖਾਕੂ ਰਾਲ, ਫਿਰ ਖਾਕ ਰਲ ਜਾਂਦੀ ਹੈ, ਮਿੱਟੀ ਬਣ ਜਾਂਦੀ ਹੈ। ਸਾਰੇ ਕਹਿੰਦੇ ਜੀ ਮਿੱਟੀ ਪਈ ਹੈ, ਜੀਵ ਆਤਮਾ ਚਲਾ ਗਿਆ। ਕੱਲ ਮੈਨੂੰ ਕਿਸੇ ਭੈਣ ਦਾ ਫੋਨ ਆਇਆ, ਕਹਿਣ ਲੱਗੀ ਵੀਰ ਜੀ ਇਹ ਸ਼ਬਦ ਦੇ ਅਰਥ ਜ਼ਰੂਰ ਵਰ ਜ਼ਰੂਰ ਤੁਸੀਂ ਕਰ ਦਿਓ। ਜੇ ਕਿਸੇ ਜਗਿਆਸੂ ਕੋਈ ਇੱਛਾ ਜ਼ਾਹਰ ਕਰਦਾ ਹੈ ਤੇ ਉਸ ਇੱਛਾ ਮੁਤਾਬਕ ਗੁਰਬਾਣੀ ਅਥਾਹ ਸਮੁੰਦਰ ਹੈ, ਫਿਰ ਉਹ ਵਿਚਾਰ ਅਜਿਹੀਆਂ। ਕਈ ਐਸੇ ਪਿਆਰੇ ਜਗਿਆਸੂ ਨੇ, ਭੈਣਾਂ ਮਾਵਾਂ ਵੀਰ ਬਜ਼ੁਰਗ ਨੇ, ਕਿਸੇ ਰਝੇਵਿਆਂ ਕਰਕੇ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ, ਪਰ ਘਰੇ ਬੈਠੇ ਤਾਂ ਸੁਣਦੇ ਨੇ। ਮੁਬਾਰਕ ਹੈ ਵੀ ਘਰ ਬੈਠਿਆਂ ਨੂੰ ਵੀ ਯਾਦ ਹੈ ਵੀ ਵੀਰ ਜੀ, ਭਾਈ ਜੀ, ਇਸ ਸ਼ਬਦ ਅਰਥ ਅਸੀਂ ਸੁਣਨਾ ਚਾਹੁੰਦੇ ਹਾਂ। ਮਨ ਅੰਦਰ ਖੁਸ਼ੀ ਪੈਦਾ ਹੋਈ, ਜਾਗ ਵੀ ਧੰਨ ਭਾਗ ਨੇ, ਕੋਈ ਬਾਣੀ ਸੁਣਦੀ ਤਾਂਘ ਤੇ ਰੱਖਦਾ ਹੈ ਨਾ। ਜੇ ਬਾਣੀ ਸੁਣਦੀ ਘਰ ਬੈਠਾ ਵੀ ਤਾਂਘ ਰੱਖਦਾ ਹੈ ਤਾਂ ਸਮਝ ਲਓ ਗੁਰੂ ਦੀ ਕਿਰਪਾ ਹੈ, ਮੈਂ ਤਾਂ ਇਹ ਸ਼ਬਦ ਲਿਆ ਹੈ, ਮੈਨੂੰ ਸਪੈਸ਼ਲ ਇਹਦੀ ਆਵਾਜ਼ ਆਈ ਹੈ ਵੀ ਇਹਦੇ ਅਰਥ ਕਰਕੇ ਜਾਇਓ ਜ਼ਰੂਰ। ਮੈਂ ਅੱਖਰੀ ਅਰਥ ਕਰਿਆ, ਤਿੱਚਰ ਵਸੈ, ਸੁੱਖਾਂ ਨਾਲ ਵਸਦੀ ਹੈ ਸੁਹੇਲੜੀ, ਇਹ ਜੀਵ ਰੂਪ ਇਸਤਰੀ ਸਖੀਆਂ ਨਾਲ। ਆ ਸਾਡੀਆਂ ਇੰਦਰੀਆਂ, ਨੌ ਇੰਦਰੀਆਂ, ਅੱਖਾਂ ਜਿਹੜੀਆਂ ਨੇ, ਕੰਨ ਜਿਹੜੇ ਨੇ, ਇੰਦਰੇ ਸਾਡੀਆਂ ਸਖੀਆਂ ਨੇ, ਇਹ ਸਾਡੀਆਂ ਸੁਹੇਲੀਆਂ ਨੇ, ਸਾਡੇ ਨਾਲ ਵਸਦੀਆਂ ਨੇ। ਪਰ ਜਦੋਂ ਜੀਵ ਆਤਮਾ ਉਡਾਰੀ ਮਰ ਗਿਆ, ਇਹਨਾਂ ਸਖੀਆਂ ਨੇ ਵੀ ਸਾਥ ਛੱਡ ਦੇਣਾ ਹੈ, ਅੱਖਾਂ ਨੇ ਸਾਥ ਛੱਡ ਜਾਣਾ ਹੈ। ਤਿੱਚਰ ਵਸ ਹੈ ਸੁਹੇਲੜੀ, ਜਿੱਚੁਰ ਸਾਥੀ ਨਾਲ, ਜਾਂ ਸਾਥੀ ਉੱਠੀ, ਤੇਰਾ ਸਾਥੀ ਚਲਾ ਗਿਆ, ਜੀਵ ਆਤਮਾ ਚਲਾ ਗਿਆ, ਤਾਂ ਤਦੋਂ ਧੰਨ ਹੈ ਜੀਵ ਰੂਪ ਇਸਤਰੀਏ, ਖਾਕੂ ਰਾਲ, ਤੂੰ ਖਾਕ ਬਣ ਜਾਣਾ ਹੈ। ਜਦੋਂ ਬੋਲ ਸੁਣਦੀ ਹੈ ਫਿਰ ਮਨ ਅੰਦਰ ਬੈਰਾਗ ਆਉਂਦਾ।

ਇਸ ਤੋਂ ਅੱਗੇ ਹੈ ਰਹਾਓ। ਜਿਚੁਰ ਵਸਿਆ ਕੰਤ ਘਰ, ਕੰਤ ਹੁੰਦਾ ਜੀ ਪਤੀ, ਜਿੰਨਾ ਚਿਰ ਪਤੀ ਪਰਮਾਤਮਾ ਜਾਂ ਜੀਵ ਆਤਮਾ ਜਾਂ ਸਵਾਸ, ਵੱਖ ਵੱਖ ਅਰਥ ਨੇ ਵਿਦਵਾਨਾਂ ਨੇ ਕੀਤੇ ਨੇ, ਤੇਰੇ ਘਰ ਵਿੱਚ ਵੱਸਦਾ। ਜਿਚਰ ਵਸਿਆ ਕੰਤ ਘਰ ਤਾਂ ਸਾਹਿਬ ਕਹਿੰਦੇ ਨੇ ਜੀਓ, ਜੀਓ ਸਭ ਕਹਾਤ, ਤਾਂ ਹੀ ਕਹਿੰਦੇ ਜੀ, ਜੀ ਆਇਆਂ ਨੂੰ ਜੀਓ ਜੀਓ ਕਹਿੰਦੇ ਨੇ, ਪਰ ਜਦੋਂ ਜੀਵ ਆਤਮਾ ਨੇ ਉਡਾਰੀ ਮਾਰ ਦਿੱਤੀ ਉਦੋਂ ਤਾਂ ਕਹਿੰਦੇ ਮਿੱਟੀ ਪਈ ਹੈ, ਉਦੋਂ ਜੀਓ ਕੌਣ ਕਹਿੰਦਾ ਜੇ। ਉਦੋਂ ਤਾਂ ਇੱਕੋ ਹੀ ਗੱਲ ਕਹਿੰਦੇ ਨੇ, ਭੂਤ ਰਹਿਣ ਕਿਉਂ ਦੀ ਆ, ਉਦੋਂ ਤੇ ਲਫ਼ਜ਼ੀ ਬਦਲ ਜਾਂਦੇ ਨੇ, ਉਦੋਂ ਤੇ ਬਾਤ ਏਦਾਂ ਬਣ ਜਾਂਦੀ ਹੈ, ਘਰ ਕੀ ਨਾਰ ਉਰਹਿ ਤਣ ਲਾਗੀ ਉਹ ਤੋਂ ਭੂਤ, ਭੂਤ ਕਰ ਭਾਗੀ, ਜਾਂ ਇਉਂ ਕਹਿੰਦੇ ਕਹੋ ਰਵਦਾਸ ਸਭੇ ਜਗ ਲੁੱਟਿਆ ਹਮ ਤੋਂ ਏਕ ਰਾਮ ਕਹਿ ਛੁਟਿਆ, ਪ੍ਰੇਤ ਪ੍ਰੇਤ ਕਰ ਭਾਗੀ, ਉਦੋਂ ਤੇ ਪ੍ਰੇਤ ਭੂਤ ਬਣ ਜਾਂਦਾ ਹੈ, ਉਦੋਂ ਜੀਓ ਥੋੜੀ ਕੋਈ ਕਹਿੰਦਾ ਹੈ। ਜਿਚਰ ਵਸਿਆ ਕੰਤ ਘਰ ਜੀਓ, ਜੀਓ ਸਭ ਕਹਾਤ, ਜਾਂ ਉੱਠੀ ਚੱਲ ਸੀ ਕੰਤੜਾ, ਜਦੋਂ ਕੰਤੜਾ ਵਿੱਚੋਂ ਜੀਵ ਆਤਮਾ ਉੱਠ ਕੇ ਚਲਾ ਗਿਆ, ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਤਾਂ ਕੋਈ ਨਾ ਪੁੱਛੇ ਤੇਰੀ। ਜਿਹੜੇ ਤੇਥੋਂ ਸਲਾਹਾਂ ਲੈਂਦੇ ਸੀ ਨਾ, ਭਾਈ ਮੈਨੂੰ ਸਲਾਹ ਦੇ, ਮੈਨੂੰ ਆ ਸਿੱਖਿਆ ਦੇ, ਫਿਰ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ, ਬਸ ਇੱਕੋ ਹੀ ਗੱਲ ਪੁੱਛਣੀ ਹੈ, ਮਸਾਣ ਭੂਮਿਕਾ ਵਿੱਚ ਕਿੰਨੇ ਵਜੇ ਲੈ ਕੇ ਜਾਓਗੇ, ਕਿੰਨੇ ਵਜੇ ਬਾਡੀ ਨੂੰ ਖੜਨਾ। ਇੱਕ ਗੱਲ ਹੋਰ ਚੇਤਾ ਰੱਖਿਓ, ਜਿੰਨਾ ਚਿਰ ਜੀਵ ਆਤਮਾ ਵਿੱਚ ਹੈ ਨਾ, ਉਹਨਾਂ ਚਿਰ ਕਥਾ ਕਰਨ ਵਾਲਾ ਹੈ ਗੁਰਮੇਲ ਸਿੰਘ, ਤੁਸੀਂ ਮੇਰਾ ਨਾਂ ਜਾਣਦੇ ਹੋ, ਮਹੀਨਾ ਉਹ ਚੱਲਿਆ, ਮੈਂ ਆਪਣੇ 'ਤੇ ਗੱਲ ਢੁਕਾਈ ਹੈ, ਜਦੋਂ ਜੀਵ ਆਤਮਾ ਨੇ ਉਡਾਰੀ ਮਾਰ ਦਿੱਤੀ, ਦੂਜੇ ਨੂੰ ਕਹਾਂਗਾ ਤਾਂ ਕੋਈ ਗੱਲ ਪੈ ਜਾਣਾ, ਆਪਣੇ ਤੋਂ ਢਕਾਓ ਵਧੀਆ ਲੱਗਦਾ, ਤੇ ਜਦੋਂ ਜੀਵ ਆਤਮਾ ਨੇ ਉਡਾਰੀ ਮਾਰ ਦਿੱਤੀ ਉਦੋਂ ਗੁਰਮੇਲ ਸਿੰਘ ਥੋੜ੍ਹੀ ਰਹਿਣਾ ਹੈ, ਉਦੋਂ ਤੇ ਇੰਨੀ ਗੱਲ ਕਹਿਣੀ ਫੋਨ ਕਰਨ ਕੇ ਬਾਡੀ ਕਿੰਨੇ ਕੁ ਵਜੇ ਜਾਣੀ ਹੈ, ਨਾ ਤੇ ਉਦੋਂ ਹੀ ਖਤਮ ਹੋ ਜਾਂਦਾ ਹੈ, ਉਦੋਂ ਨਾ ਖਤਮ ਹੋ ਜਾਂਦਾ ਹੈ, ਉਦੋਂ ਕੇਵਲ ਬਾਡੀ ਰਹਿ ਜਾਂਦਾ ਹੈ, ਕਿੰਨੇ ਵਜੇ ਬਾਡੀ ਜਾਣੀ ਹੈ ਜੀ, ਨਾ ਤੇ ਖਤਮ ਹੋ ਗਿਆ, ਜੀਓ ਕਿੰਨੇ ਕਹਿਣਾ ਹੈ, ਜਿੰਨਾ ਚਿਰ ਕੰਤ ਵੱਸਦਾ ਹੈ, ਜੀਵ ਆਤਮਾ ਵੱਸਦੀ ਹੈ, ਉਹਨਾਂ ਚਿਰ ਜੀਓ ਜੀਓ ਕਹਿੰਦੇ ਨੇ। ਜਿਚਰ ਜਿੰਨਾ ਚਿਰ ਵਸਿਆ ਕੰਤ ਘਰ ਜੀਓ, ਜੀਓ ਦੋ ਵਾਰ ਜੀ, ਜੀਓ ਜੀਓ ਸਭ ਕਹਾਤ, ਜਾਂ ਉੱਠੀ ਚੱਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਫਿਰ ਤੂੰ ਕੀ ਕਰ, ਪੇਈੜੈ ਸੋ ਸੇਵ ਤੂੰ, ਪੇਕੇ ਘਰ ਦੇ ਵਿੱਚ ਭਾਵ ਮਾਤ ਲੋਕ ਰੂਪੀ ਘਰ ਦੇ ਵਿੱਚ, ਜਪ ਤਪ ਦਾ ਕਾਰਜ ਸਿੱਖ ਸੰਗਤ ਕਰ, ਗੁਰੂ ਸਵਾਰਿਆਂ ਦੀ ਟਹਿਲ ਵਿੱਚ ਲੱਗ, ਪੇਵ ਕੜੈ ਸੇਵ, ਕਿਉਂਕਿ ਪੇਕੇ ਘਰ ਨੂੰ ਛੱਡ ਕੇ ਤੂੰ ਪਰਲੋਕ ਰੂਪੀ ਸਹੁਰੇ ਘਰ ਵਿੱਚ ਜਾਣਾ ਹੈ, ਪੇਈੜੈ ਸੁੱਖ ਸੇਵ ਤੂੰ, ਸਹੁਰੜੈ ਸੁੱਖ ਵਸ, ਸਹੁਰੇ ਘਰ ਪਰਲੋਕ ਘਰ ਸੁੱਖਾਂ ਨਾਲ ਵਸੇਗੀ। ਗੁਰ ਮਿਲ ਜਿਵੇਂ ਮਾਂ ਬਾਪ ਨਾਲ ਮਿਲ ਕੇ ਮਾਤਾ ਪਿਤਾ ਘਰ ਦੇ ਬੱਚੀ ਨੂੰ ਸ਼ੁਭ ਸਿੱਖਿਆ ਦਿੰਦੇ ਨੇ, ਤੇਵੇਂ ਗੁਰੂ ਨਾਲ ਮਿਲ ਕੇ ਚੱਜ ਆਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ,

ਜਿਹਦੇ ਸਾਰਿਆਂ ਨੇ ਜੀਵ ਰੂਪ ਇਸਤਰੀ ਨੇ ਪਰਲੋਕ ਰੂਪੀ ਸਹੁਰੇ ਘਰ ਵਿੱਚ ਜਾਣਾ ਹੈ ਤੇ ਫਿਰ ਮੁਕਲਾਵਾ ਵੀ ਆਉਂਦਾ ਹੈ, ਫਿਰ ਮੁਕਲਾਵਾ ਜਾਂਦਾ ਹੈ। ਸਭਨਾ ਸਹੁਰੇ ਵੰਝਣ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ, ਧਨ ਨਾਮ ਹੈ ਇਸਤਰੀ ਦਾ, ਉਹ ਜੀਵ ਰੂਪ ਇਸਤਰੀ ਸੁਹਾਗਵੰਤੀ ਹੈ ਜਿਹਨੂੰ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ। ਸਾ ਗੁਣਵੰਤੀ ਸਾ ਵੱਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਵਿਚੱਖਣ, ਜੋ ਤਨ ਕੰਤ ਪਿਆਰੀ ਜੀਉ, ਆਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜੀਉ, ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰ ਅਗਮ ਅਗੋਚਰ, ਜਣ ਨਾਨਕ ਪ੍ਰੇਮ ਸਧਾਰੀ ਜੀਓ। ਸਭਨਾ ਸਹੁਰੇ ਵੰਝਣਾ ਸਭ

ਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿਲਾਲ ਪਿਆਰ ਜਿਸ ਸਖੀ ਦਾ ਜਿਸ ਜੀਵ ਰੂਪ ਇਸਤਰੀ ਦਾ ਸੌ ਪਤੀ ਪਰਮਾਤਮਾ ਨਾਲ ਪਿਆਰ ਹੈ ਉਹ ਜੀਵ ਰੂਪ ਇਸਤਰੀ ਸੁਹਾਗਵੰਤੀ ਹੈ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸੀ ਗਾਰੀਆ ਮਿੱਠਾ ਬੋਲਣੀ। ਆਪ ਵੱਡਿਆਂ ਭਾਗਾਂ ਵਾਲੇ ਹੋ, ਕੁਝ ਕੁ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੇ ਯਤਨ ਕੀਤੇ ਨੇ। ਗੁਰੂ ਰਹਿਮਤ ਕਰੇ ਸਤਿਗੁਰੂ ਜੀ ਸਾਨੂੰ ਹੋਰ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਉੱਦਮ ਬਲ ਚਾਓ ਸਮਰੱਥਾ ਬਖਸ਼ਿਸ਼ ਕਰਨ ਜੀ। ਆਓ ਲੜੀਵਾਰ ਸ਼ਬਦ ਨਾਲ ਸਾਂਝ ਕਰੀਏ ਅੱਜ ਦੇ ਅੰਮ੍ਰਿਤ ਬਚਨ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰੇਮ ਦੀ ਪਰਿਭਾਸ਼ਾ ਵਾਸਤੇ ਹੀ ਇੱਕ ਬਿੱਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇੱਕ ਬਿੱਤ ਨੂੰ ਕਲਮ ਬੰਦ ਕਰਦੇ ਨੇ। ਚਾਹੇ ਚਾਹੇ ਚੰਦਰ ਮੁਖ ਚਾਹੇ ਕੈ ਚਕੋਰ ਚੱਖ, ਚਾਹੇ ਚਾਹੇ ਚਾਹੇ ਚਾਹੇ ਤੋਂ ਅਖਰੀ ਅਰਥ ਹੈ ਮੋੜ ਮੁੜ ਕੇ, ਭਾਵ ਦੁਬਾਰਾ ਦੁਬਾਰਾ, ਸਮਝ ਆ ਗਈ। ਚਾਹੇ ਚਾਹੇ ਤੋਂ ਭਾਵ ਮੋੜ ਮੁੜ ਕੇ ਦੁਬਾਰਾ ਦੁਬਾਰਾ ਵਾਰ ਵਾਰ, ਕੀ ਚੰਦਰ ਮੁਖ ਚਾਹੇ ਕਹਿ ਚਕੋਰ ਚੱਖ, ਚੱਖ ਨਾਮ ਹੈ ਅੱਖਾਂ ਦਾ, ਚਕੋਰ ਤੁਸੀਂ ਸਮਝ ਗਏ ਚਕੋਰ ਦਾ ਮੁਖ, ਚਾਹੇ ਚੰਦਰ ਆਪਣਾ ਮੂੰਹ ਚੰਦਰਮਾ ਵੱਲੇ ਕਰਕੇ ਚਕੋਰ ਜਿਹੜੀ ਹੈ ਆਪਣੇ ਨੇਤਰਾਂ ਦੀ ਇੱਕ ਟੱਕ ਨਾਲ, ਟੱਕ ਬਿਲਕੁਲ ਸੇਧ ਨਾਲ ਚੰਦਰਮਾ ਵੱਲੇ ਵੇਖੀ ਜਾਂਦੀ, ਵੇਖਦੀ ਵੇਖਦੀ ਵੇਖਦੀ ਵੇਖਦੀ ਇੱਕ ਟੱਕ, ਪੈਰ ਨਹੀਂ ਹਿਲਾਉਂਦੀ, ਧੌਣ ਹਿਲਦੀ ਜਾਂਦੀ ਹਿਲਦੀ ਜਾਂਦੀ, ਜਿਵੇਂ ਜਿਵੇਂ ਚੰਦਰਮਾ ਘੁੰਮਦਾ ਜਾਂਦਾ ਹੈ ਧੌਣ ਨੂੰ ਮਰੋੜਦੀ ਜਾਂਦੀ ਮਰੋੜਦੀ ਜਾਂਦੀ, ਪਰ ਪੈਰ ਬਿਲਕੁਲ ਨਹੀਂ ਹਿਲਾਉਂਦੀ, ਪਹੁੰਚੇ ਨਹੀਂ ਹਿਲਾਉਂਦੀ, ਪਹੁੰਚੇ ਕਹਿੰਦੇ ਆ ਨਾ ਜੀ, ਪਹੁੰਚੇ ਨਹੀਂ ਹਿਲਾਉਂਦੀ, ਪਰ ਇੰਨੀ ਪ੍ਰੇਮ ਦੇ ਵਿੱਚ ਮਗਨ ਹੋ ਜਾਂਦੀ ਹੈ ਚੰਦਰਮਾ ਤੇ ਘੁੰਮਦਾ ਜਾ ਰਿਹਾ, ਧੌਣ ਘੁੰਮਦਿਆਂ ਘੁੰਮਦਿਆਂ ਧੌਣ ਉਹਦੀ ਟੁੱਟ ਜਾਂਦੀ ਹੈ, ਧਰਤੀ ਤੇ ਡਿੱਗ ਜਾਂਦੀ ਹੈ ਪ੍ਰੇਮ ਦੇ ਵਿੱਚ, ਪਰ ਆਪਣੇ ਪਹੁੰਚੇ ਨਹੀਂ ਹਿਲਾਉਂਦੀ। ਕਿਉਂ ਨਹੀਂ ਹਿਲਾਉਂਦੀ? ਉਹ ਚੰਦਰਮਾ ਦੀਆਂ ਅੰਮ੍ਰਿਤ ਰੂਪੀ ਕਿਰਨਾਂ ਵੱਲੇ ਵੇਖ ਵੇਖ ਕੇ ਉਹਨਾਂ ਨੂੰ ਅੱਖਾਂ ਰੂਪੀ ਡੋਨਿਆਂ ਨਾਲ ਪੀ ਪੀ ਕੇ ਰੱਜਦੀ ਨਹੀਂ ਹੈ, ਤ੍ਰਿਪਤ ਨਹੀਂ ਹੁੰਦੀ ਹੈ, ਆਪਾਂ ਕੁਰਬਾਨ ਕਰ ਜਾਂਦੀ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਪਿਆਰ ਵਾਲਿਆ ਗੁਰਸਿੱਖਾ ਚਕੋਰ ਵੱਲੇ ਵੇਖ, ਉਹ ਤੇ ਚੰਦਰਮਾ ਤੋਂ ਕੁਰਬਾਨ ਹੋ ਗਈ ਹੈ, ਤੂੰ ਤਾਂ ਗੁਰੂ ਦਾ ਸਿੱਖ ਹੈ, ਕਿਧਰੇ ਬਾਹਰਲੇ ਪੰਛੀ ਉਡਾਰੀ ਮਾਰਨ ਵਾਲੇ ਦੀ ਰੀਸ ਕਰਕੇ ਤੇਵੇਂ ਦਾ ਪਿਆਰ ਮੇਰੇ ਗੁਰੂ ਨਾਲ ਕਰ ਲਿਆ ਕਰ। ਆਖੋ ਸਤਨਾਮ ਸ਼੍ਰੀ। ਹੁਣ ਝਾਤ ਮਾਰੀਏ ਭੀਵੇਂ ਦਾ ਸਾਡੇ ਕੋਲ ਪਿਆਰ ਹੈ, ਕੋਈ ਵਿਰਲੀਆਂ ਸਖੀਆਂ ਹੋਣੀਆਂ, ਕੋਈ ਵਿਰਲੇ ਪਿਆਰੇ ਹੋਣੇ ਨੇ, ਜਿਨ੍ਹਾਂ ਦੇ ਅੰਦਰ ਤੇਵੇਂ ਦਾ ਪਿਆਰ ਹੋਵੇਗਾ, ਜਿਨ੍ਹਾਂ ਦੇ ਅੰਦਰ ਇਵੇਂ ਦਾ ਪਿਆਰ ਹੈ ਉਹਨਾਂ ਨੂੰ ਮਿਲ ਜਾਂਦਾ ਹੈ। ਬਾਬਾ ਬਕਾਲਾ ਸਾਹਿਬ ਜੀ ਦੇ ਕੋਲ ਇੱਕ ਪਿੰਡ ਹੈ ਚੁਤਾਲੀ, ਉਸ ਪਿੰਡ ਦੇ ਵਿੱਚ ਅੱਜ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਉਸ ਨਗਰ ਵਿੱਚ ਗਏ ਨੇ। ਉੱਥੇ ਇੱਕ ਪ੍ਰੇਮ ਦੀ ਪਰਿਭਾਸ਼ਾ ਜਿਹੜੀ ਹੈ ਉਹ ਸੁਨਹਿਰੀ ਅੱਖਰਾਂ ਨਾਲ ਚਮਕਦੀ ਹੈ। ਇੱਕ ਬੀਬੀ ਜਿਹਦਾ ਨਾਮ ਸੰਤੀ ਕਰਕੇ ਲਿਖਿਆ ਹੈ, ਸਖੀ ਸਰਵਰੀਆਂ ਦੇ ਘਰ ਵਿਆਹੀ ਗਈ, ਜਿਹੜੇ ਕਬਰਾਂ ਨੂੰ ਮੰਨਣ ਵਾਲੇ ਹੁੰਦੇ ਨੇ, ਇਹ ਬੀਬੀ ਜਿਹੜੀ ਹੈ ਗੁਰੂ ਗੁਰੂ ਦੇ ਜਾਪ ਨੂੰ ਜਪਣ ਵਾਲੀ ਹੈ, ਗੁਰੂ ਤੇ ਵਿਸ਼ਵਾਸ ਰੱਖਦੀ ਹੈ, ਔਰ ਜਿਹੜੇ ਸਖੀ ਸਰਵਰੀਏ ਨੇ ਬੀਬੀ ਸੰਤੀ ਨੂੰ ਮਖੌਲ ਕਰਦੇ ਨੇ। ਸਮੇਂ ਮੁਤਾਬਕ ਇਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਜਿਸ ਵੇਲੇ ਨੇ ਹੋਸ਼ ਸੰਭਾਲੀ ਉਹਨੂੰ ਸ਼ਬਦ ਦੀ ਗੁੜਤੀ ਦਿੰਦੀ ਹੈ, ਨਾਲ ਨਾਲ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕਰਕੇ ਛੇਵੇਂ ਪਾਤਸ਼ਾਹ ਜੀ ਤੱਕ ਪ੍ਰੇਮ ਦੀਆਂ ਵਾਰਤਾਵਾਂ ਜਿਹੜੀਆਂ ਨੇ ਇਹ ਬੀਬੀ ਜਿਹੜੀ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਦਿੰਦੀ ਹੈ, ਗੁੜਤੀ ਦਿੰਦੀ ਹੈ ਸ਼ਬਦ ਦੀ। ਜਿਸ ਵੇਲੇ ਉਹਨੇ ਹੋਸ਼ ਸੰਭਾਲੀ ਸਖੀ ਸਰਵਰੀ ਉਹਨੂੰ ਮਖੌਲ ਕਰਦੇ ਨੇ,
ਇੱਕ ਦਿਨ ਉਹ ਬੱਚਾ ਜਿਹੜਾ ਹੈ ਆਪਣੀ ਮਾਂ ਨੂੰ ਪੁੱਛਦਾ ਹੈ, ਮਾਂ ਜਿਸ ਗੁਰੂ ਨੂੰ ਤੂੰ ਦਿਨ ਰਾਤ ਯਾਦ ਹੀ ਕਰਦੀ ਰਹਿੰਦੀ ਹੈ, ਗੁਰੂ ਗੁਰੂ ਕਰਦੀ ਰਹਿੰਦੀ ਹੈ, ਉਹ ਗੁਰੂ ਕਦੇ ਆਉਂਦਾ ਵੀ ਹੈ? ਹਾਂਜੀ, ਉਹ ਗੁਰੂ ਕਦੇ ਆ ਵੀ ਜਾਂਦਾ ਹੈ? ਤੇ ਮਾਤਾ ਸੰਤੀ ਕਹਿਣ ਲੱਗੀ, ਹਾਂ ਬੇਟਾ, ਜੇ ਗੁਰੂ ਨੂੰ ਅੰਦਰੋਂ ਯਾਦ ਕਰੀਏ ਨਾ ਪ੍ਰੇਮ ਦੇ ਵਿੱਚ, ਤਾਂ ਗੁਰੂ ਆ ਜਾਂਦਾ ਹੈ। ਚੰਦ ਚਕੋਰ ਦੀ ਬਾਤ ਬਣ ਗਈ ਹੈ, ਗੁਰੂ ਆ ਜਾਂਦਾ ਹੈ। ਬੱਚਾ ਪੁੱਛਦਾ ਹੈ, ਮਾਂ ਅਗਰ ਜੇ ਗੁਰੂ ਆ ਜਾਵੇ ਤੇ ਗੁਰੂ ਨੂੰ ਕੁਛ ਦੇਣਾ ਵੀ ਪੈਂਦਾ, ਗੁਰੂ ਨੂੰ ਕੁਝ ਭੇਟਾ ਵੀ ਕਰਨੀ ਪੈਂਦੀ ਹੈ? ਮਾਂ ਨੇ ਜਵਾਬ ਦਿੱਤਾ, ਬੇਟਾ ਗੁਰੂ ਕੇਵਲ ਪ੍ਰੇਮ ਮੰਗਦਾ ਹੈ, ਪ੍ਰੇਮ ਦੇ ਵਿੱਚ ਗੁਰੂ ਦੇ ਅੱਗੇ ਕੌਡੀ ਵੀ ਭੇਟਾ ਕੀਤੀ ਜਾਵੇ ਤਾਂ ਉਹ ਪ੍ਰਵਾਨ ਹੋ ਜਾਂਦੀ ਹੈ। ਜਿਵੇਂ ਤੁਸੀਂ ਬੋਲ ਸੁਣਦੇ ਹੋ, ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਦਾਨ ਦਾਨ ਦੇਤਾ ਹੈ। ਭਾਵਨਾ ਦੇ ਵਿੱਚ ਤਾਂ ਕੌਡੀ ਪ੍ਰਵਾਨ ਹੈ। ਫਿਰ ਇਹ ਕਹਿੰਦਾ ਹੈ, ਮੈਂ ਕੀ ਦਿਆਂ? ਤੇ ਉਸ ਮਾਂ ਨੇ, ਸਿਆਣੀ ਮਾਂ ਨੇ ਇੱਕ ਗੁੜ ਦੀ ਪੇਸੀ, ਇੱਕ ਡੇਲੀ ਢਗਈ, ਉਹ ਉਹਨੂੰ ਦੇ ਦਿੱਤੀ। ਕਹਿਣ ਲੱਗੀ, ਲੈ ਪੁੱਤ ਇਹਨੂੰ ਪੱਲੇ ਬੰਨ ਲਾ ਤੇ ਗੁਰੂ ਹਰਗੋਬਿੰਦ ਨੂੰ ਯਾਦ ਕਰ, ਪ੍ਰੇਮ ਦੇ ਵਿੱਚ ਗੁਰੂ ਆਵੇਗਾ, ਜਦੋਂ ਗੁਰੂ ਆਵੇਗਾ ਤੂੰ ਭੇਟਾ ਕਰ ਦੀ। ਉਹਨੇ ਪੱਲੇ ਨਾਲ ਬੰਨ ਲਈ, ਉੱਥੋਂ ਉਹਦਾ ਨਾਮ ਪੈ ਗਿਆ ਭਾਈ ਪੱਲਾ, ਪੱਲਾ ਕਰਕੇ ਮਸ਼ਹੂਰ ਹੋ ਗਿਆ। ਉਹ ਗੁੜ ਦੀ ਰੋੜੀ ਉਹਨੇ ਬੰਨ ਲਈ, ਹਰ ਵੇਲੇ ਗੁਰੂ ਗੁਰੂ ਨੂੰ ਯਾਦ ਕਰਦਾ ਹੈ। ਤੇ ਪਿੰਡ ਦੇ ਲੋਕ, ਉਹਦੇ ਮਾਪੇ ਵੀ ਮਾਤਾ ਤੋਂ ਬਿਨਾਂ ਸਭ ਉਹਨੂੰ ਮਖੌਲ ਕਰਦੇ ਨੇ, ਉਹ ਪੱਲਿਆ ਗੁੜ ਬੰਨੀ ਫਿਰਦਾ, ਗੁਰੂ ਏਦਾਂ ਥੋੜ੍ਹੀ ਆਉਂਦਾ ਹੈ, ਗੁਰੂ ਏਦਾਂ ਥੋੜ੍ਹੀ ਆਉਂਦਾ ਹੈ। ਪਰ ਉਹਦੇ ਅੰਦਰ ਪ੍ਰੇਮ ਟਪਕਦਾ ਹੈ, ਮਾਂ ਨੇ ਚੰਗਿਆੜੀ ਪ੍ਰੇਮ ਦੀ ਲਾ ਦਿੱਤੀ ਹੈ। ਇੰਨਾ ਪ੍ਰੇਮ ਹੋਇਆ, ਇੱਕ ਦਿਨ ਬਾਹਰ ਬਜਾ ਖੇਤ ਨੂੰ ਜਾਂਦਾ ਹੈ, ਖੇਤਾਂ ਵਿੱਚੋਂ ਕਾਰੋਬਾਰ ਕਰਦਾ, ਪਰ ਹਰ ਵੇਲੇ ਜਿਸ ਪੱਲੜੇ ਨਾਲ ਗੁੜ ਦੀ ਪੇੜੀ ਬੱਧੀ ਹੋਈ ਹੈ, ਪੇਸੀ ਬੱਧੀ ਹੋਈ, ਉਹ ਪੱਲਾ ਤਾਂ ਸਾਰ ਹੀ ਖਾਂਦਾ। ਉਹਨੂੰ ਇੰਨਾ ਯਕੀਨ ਹੈ ਵੀ ਗੁਰੂ ਕਿਸੇ ਵੇਲੇ ਵੀ ਆ ਸਕਦਾ ਹੈ, ਕਿਸੇ ਟਾਈਮ ਵੀ ਆ ਸਕਦਾ, ਕਿਸੇ ਘੜੀ ਆ ਸਕਦਾ ਹੈ, ਜਦੋਂ ਗੁਰੂ ਆ ਜਾਵੇਗਾ ਉਦੋਂ ਹੀ ਮੈਂ ਭੇਟਾ ਕਰ ਦਿਆਂਗਾ, ਭਾਵਨਾ ਦੇ ਨਾਲ। ਇੱਕ ਦਿਨ ਗੁਰੂ ਨੂੰ ਯਾਦ ਕਰਦਾ ਕਰਦਾ ਤੇ ਵੱਟ ਦੇ ਕਿਨਾਰੇ ਤੇ ਢੋ ਲਾਲੀ ਤੇ ਉੱਥੇ ਹੀ ਅੱਖਾਂ ਮੀਟ ਲਈਆਂ, ਬੇਬਲਤਾ ਆ ਗਈ ਪ੍ਰੇਮ ਵਿੱਚ। ਆਸ਼ਕਾਰਾ ਨਵ ਨਿਸ਼ਾਨੀ ਇਹ ਪਿਸਰ ਆਹੇ ਸਰਦੋ ਰੰਗ ਜਰਦੋ ਚਸਮ ਤਾਰਕ। ਇਹ ਪ੍ਰੇਮ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ, ਘੱਟ ਖਾਣਾ, ਘੱਟ ਬੋਲਣਾ, ਠੰਡੇ ਹੌਂਕੇ ਲੈਣੇ, ਰੰਗ ਪੀਲਾ ਪੈ ਜਾਣਾ, ਨੀਂਦ ਨਾ ਆਉਣੀ, ਉਡੀਕ ਲੱਗੀ ਰਹਿਣੀ, ਬੇਚੈਨੀ ਰਹਿਣੀ, ਸਿਰ ਵਿੱਚ ਗੋਡੇ ਲੱਤਾਂ ਤਾਂ ਕਰਕੇ ਇਕੱਠੀਆਂ ਕਰਕੇ ਸਿਰ ਗੋਡਿਆਂ 'ਚ ਦੇਈ ਰੱਖਣਾ, ਇਹ ਨੌ ਨਿਸ਼ਾਨੀਆਂ ਪ੍ਰੇਮ ਦੀਆਂ ਨੇ। ਕਹਿੰਦੇ ਇੱਦਾਂ ਕਰਦਿਆਂ ਕਰਦਿਆਂ ਢੋ ਲਾਲੀ, ਮੇਰੇ ਗਰੀਬ ਨਿਵਾਜ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਇਕੱਲੇ ਹੀ ਇਸ ਨਗਰ ਵਿੱਚ ਆ ਗਏ। ਵੇਖਿਆ ਬਾਹਰ ਇੱਕ ਭਾਈ ਤੁਰਿਆ ਜਾ ਰਿਹਾ ਜਿਮੀਦਾਰ, ਉਹਨੂੰ ਪੁੱਛਦੇ ਨੇ ਛੇਵੇਂ ਪਾਤਸ਼ਾਹ, ਭਾਈ ਇਹ ਨਗਰ ਦਾ ਚੌਧਰੀ ਕੌਣ ਹੈ? ਆਖੋ ਸਤਨਾਮ ਸ਼੍ਰੀ, ਨਗਰ ਦਾ ਪਿੰਡ ਦਾ ਚੌਧਰੀ ਕੌਣ ਹੈ? ਤੇ ਉਹ ਗਰੀਬ ਸੀ ਵਿਚਾਰਾ, ਅਮੀਰਾਂ ਨੂੰ ਆਪ ਮਖੌਲ ਕਰਨ ਦੀ ਠਾਠ ਗੱਲ ਹੁੰਦੀ ਹੈ, ਕਈਆਂ ਦਾ ਸੁਭਾਅ ਹੁੰਦਾ ਹੈ ਉਹਨਾਂ ਕੋਈ ਵੀ ਗੱਲ ਕਰਨੀ ਤੇ ਟਿੱਚਰ ਦੇ ਵਿੱਚ ਹੀ ਕਰਨੀ ਹੁੰਦੀ ਹੈ, ਕਈਆਂ ਦਾ ਸੁਭਾਅ ਹੀ ਐਸਾ ਹੁੰਦਾ। ਉਹਨੇ ਅੱਗੇ ਮਖੌਲ ਦੇ ਨਾਲ ਗੱਲ ਕੀਤੀ, ਕਹਿਣ ਲੱਗੇ ਚੌਧਰੀ ਦੀ ਗੱਲ ਕਰਦੇ, ਉਹ ਜਿਹੜਾ ਮੱਟ ਦੇ ਨਾਲ ਢੋ ਲਾ ਕੇ ਪਿਆ ਹੋਇਆ ਨਾ, ਉਹ ਚੌਧਰੀ ਹੈ? ਆਖੋ ਸਤਨਾਮ ਸ਼੍ਰੀ, ਕਿਆ ਮਖੌਲ ਦੇ ਨਾਲ ਗਰੀਬ ਨੂੰ, ਵੀ ਇਹਨੂੰ ਕਿਹੜਾ ਕੁਝ ਪਤਾ? ਕਹਿੰਦਾ ਉਹ ਜਿਹੜਾ ਢੋ ਲਾ ਕੇ ਬੈਠਾ ਨਾ ਵੱਟ ਦੇ ਨਾਲ, ਉਹ ਸਾਡੇ ਪਿੰਡ ਦਾ ਚੌਧਰੀ ਹੈ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ। ਕਹਿਣ ਲੱਗੇ, ਵਾਕਿਆ ਹੀ ਉਹ ਚੌਧਰੀ ਹੈ, ਸਤਿਗੁਰੂ ਮਹਾਰਾਜ ਘੋੜੇ ਨੂੰ ਅੱਡੀ ਲਾ ਕੇ ਉਸ ਪੱਲੇ ਦੇ ਕੋਲ ਜਾ ਕੇ ਸਤਿਗੁਰੂ ਮਹਾਰਾਜ ਘੋੜੇ ਤੋਂ ਉੱਤਰ ਕੇ ਵੱਟ ਦੇ ਕੋਲ ਬਹਿ ਕੇ ਆਇਆ ਹੈ ਪ੍ਰੇਮ। ਕਹਿਣ ਲੱਗੇ, ਜਿਹੜੀ ਸਾਡੇ ਵਾਸਤੇ ਭੇਟਾ ਪੱਲੇ ਨਾਲ ਬੰਨੀ ਫਿਰਦਾ ਹੈ, ਉਹ ਖੋਲ ਕੇ ਸਾਨੂੰ ਅਰਪਣ ਕਰ ਦੇ। ਆਖੋ ਸਤਨਾਮ ਸ਼੍ਰੀ,
ਗੱਜ ਕੇ ਬੋਲੋ ਸਤਨਾਮ ਸ਼੍ਰੀ ਮਹਾਰਾਜ ਨੂੰ ਭੇਟਾ ਅਰਪਣ ਕਰ ਦਿੱਤੀ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਆ ਗਏ, ਨਗਰ ਵਿੱਚ ਰੌਲਾ ਪੈ ਗਿਆ। ਸੰਗਤਾਂ ਵੀ ਦੂਰੋਂ ਨੇੜਿਓਂ ਚੱਲ ਕੇ ਆ ਗਿਆ, ਪਰ ਨਗਰ ਸਾਰਾ ਜਿਹੜਾ ਹੈ ਉਹ ਸਖੀ ਸਰਵਰਾਂ ਦਾ ਹੈ। ਉਸ ਵੇਲੇ ਗੁਰੂ ਹਰਗੋਬਿੰਦ ਮਹਾਰਾਜ ਬੀਬੀ ਸੰਤੀ ਨੂੰ ਕਹਿੰਦੇ ਨੇ ਲੰਗਰ ਤਿਆਰ ਕਰੋ। ਜਿਸ ਵੇਲੇ ਲੰਗਰ ਤਿਆਰ ਕਰਨ ਦੀ ਗੱਲ ਹੈ, ਇੱਕ ਥੋੜੀ ਜਿਹੀ ਕੌਲੀ ਕੁ ਦਾਲ ਦੀ ਹੈ, ਕੌਲੀ ਕੁ ਆਟੇ ਦੀ ਹੈ, ਗਰੀਬਾਂ ਦੇ ਘਰ ਹੋਰ ਕੀ ਹੋਣਾ ਸੀ। ਸੱਚੇ ਪਾਤਸ਼ਾਹ ਇੱਕ ਕੌਲੀ ਆਟੇ ਦੀ ਹੈ, ਅੱਧੀ ਕੌਲੀ ਦਾਲ ਦੀ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ, ਕਹਿਣ ਲੱਗੇ ਲੰਗਰ ਤਿਆਰ ਕਰ ਦਿਓ। ਨਾਲ ਨਗਰ ਵਾਲੇ ਇੱਕ ਬੰਦੇ ਨੂੰ ਹੁਕਮ ਕੀਤਾ ਵੀ ਸਾਰੇ ਨਗਰ ਨੂੰ ਕਹਿ ਦਿਓ ਵੀ ਅੱਜ ਦਾ ਪ੍ਰਸ਼ਾਦਾ ਸਾਡੇ ਪਿਆਰੇ ਗੁਰਸਿੱਖ ਭਾਈ ਪੱਲੇ ਦੇ ਘਰ ਛਕਣਾ ਜੇ। ਲੋਕ ਹੈਰਾਨ ਹੋ ਗਏ, ਅੱਧੀ ਕੌਲੀ ਦਾਲ ਦੀ, ਅੱਧੀ ਕੌਲੀ ਆਟੇ ਦੀ ਤੇ ਸਾਰੇ ਨਗਰ ਦਾ ਪ੍ਰਸ਼ਾਦਾ। ਧੰਨ ਗੁਰੂ ਹਰਗੋਬਿੰਦ ਮਹਾਰਾਜ, ਧੰਨ ਗੁਰੂ ਹਰਗੋਬਿੰਦ ਮਹਾਰਾਜ। ਸੱਚੇ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਪਹਾਰੀ, ਅਰਜਣ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਅਗਮਾ ਗੋਚਰ ਸਤਿਗੁਰੂ ਮੁਖ ਤੇ ਬੋਲੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਚਲ ਨੀਵੋ ਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਧੰਨ ਗੁਰੂ ਹਰਗੋਬਿੰਦ ਮਹਾਰਾਜ, ਪੱਲੜਾ ਫੇਰ ਦਿੱਤਾ, ਸਭ ਲੰਗਰ ਛਕਣਗੇ। ਨਗਰ ਦੇ ਲੋਕ ਮਖੌਲ ਕਰਦੇ ਹੱਸਦੇ ਆ ਰਹੇ ਨੇ, ਵੇਖਾਂਗੇ ਇਹਦਾ ਗੁਰੂ ਕਿੰਨਾ ਕੁ ਵੱਡਾ ਹੈ। ਸਭ ਨੇ ਲੰਗਰ ਪ੍ਰਸ਼ਾਦ ਛਕ ਲਿਆ, ਪਰ ਧੰਨ ਗੁਰੂ ਹਰਗੋਬਿੰਦ ਮਹਾਰਾਜ, ਲੰਗਰ ਵਿੱਚ ਕੋਈ ਘਾਟ ਨਾ ਆਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆ ਹੈ ਪ੍ਰੇਮ ਦੀ ਪਰਿਭਾਸ਼ਾ, ਜਿਨ੍ਹਾਂ ਦੇ ਅੰਦਰ ਇਉਂ ਦਾ ਪ੍ਰੇਮ ਹੈ ਉਹਨਾਂ ਕੋਲ ਕੰਤ ਪਤੀ ਪਰਮਾਤਮਾ ਆਪ ਆ ਵੱਸਦਾ ਹੈ। ਤੇਵੇਂ ਇਹ ਬੋਲ ਅੱਜ ਭਾਈ ਗੁਰਦਾਸ ਸਾਹਿਬ ਜੀ ਨੇ ਕਹਿਣਾ ਕੀਤੇ ਨੇ, ਜਿਵੇਂ ਚਕੋਰ ਜਿਹੜੀ ਹੈ ਉਹਦੀ ਧੋਣ ਤਾਂ ਟੁੱਟ ਜਾਂਦੀ ਹੈ ਪਰ ਪਹੁੰਚੇ ਨਹੀਂ ਹਿਲਦੇ, ਤੇ ਪ੍ਰੇਮ ਦੇ ਵਿੱਚ ਮਸਤ ਹੋ ਜਾਂਦੀ ਹੈ। ਜਿਵੇਂ ਪੱਲੇ ਨੇ ਪ੍ਰੇਮ ਕੀਤਾ ਤੇ ਗੁਰੂ ਮਿਲ ਗਿਆ ਹੈ, ਤੇਵੇਂ ਮਿਲ ਜਾਂਦਾ ਹੈ। ਅਗਲੇ ਬੋਲ ਹੋਰ ਬਹੁਤ ਪਿਆਰੇ ਆ ਰਹੇ ਨੇ।

ਮ੍ਰਿਗ ਹਿਰਨ ਕੰਡੇਹੇੜੇ ਦਾ ਸ਼ਬਦ ਸੁਣ ਸੁਣ ਕੇ ਮਸਤ ਹੋ ਜਾਂਦਾ ਹੈ। ਜੇ ਉਹ ਸ਼ਬਦ ਸੁਣ ਕੇ ਮਸਤ ਹੁੰਦਾ ਹੈ ਤੇ ਗੁਰੂ ਦਾ ਗੁਰਸਿੱਖ ਜਿਹੜਾ ਹੈ ਜਦੋਂ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਉਹ ਵੀ ਮਸਤ ਹੋ ਜਾਂਦਾ ਹੈ। ਫਿਰ ਉਹ ਬਾਹਰਲਾ ਸ਼ਬਦ ਸੁਣਦਿਆਂ ਸੁਣਦਿਆਂ ਫਿਰ ਉਹਦੇ ਅੰਦਰ ਅਨਾਹਤ ਦੀ ਧੁਨ ਵੀ ਇੱਕ ਦਿਨ ਪੈਦਾ ਹੋ ਜਾਂਦੀ ਹੈ। ਅਨਾਹਤ ਦੀ ਧੁਨ, ਹਾਂਜੀ ਅਨਾਹਤ ਦੀ ਧੁਨ ਉਹ ਕਿਹੜੀ ਹੈ? ਜਿਹਨੂੰ ਮਹਾਰਾਜ ਕਹਿੰਦੇ ਨੇ ਅਨਮੜਿਆ ਮੰਦਲ ਬਾਜੈ ਬਿਨ ਸਾਵਣ ਘਨ ਹਰ ਗਾਜੈ। ਸਾਵਣ ਦੇ ਬੱਦਲ ਤੇ ਆਈ ਵੀ ਗਰਜ ਪੈ ਰਹੀ ਹੈ। ਬਿਨ ਸਾਵਣ ਘਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਬਿਨਾ ਹੀ ਬੱਦਲਾਂ ਤੋਂ ਮੀਂਹ ਪਈ ਜਾਂਦਾ ਹੈ। ਚਿਮ ਚਿਮ ਵਰਸ ਅੰਮ੍ਰਿਤ ਧਾਰਾ, ਬਾਦਲ ਬਿਨ ਵਰਖਾ ਹੋਈ। ਜੋ ਤੱਤ ਵਿਚਾਰ ਹੈ ਕੋਈ ਕੋਈ ਇਸ ਸਿਧਾਂਤ ਨੂੰ ਵਿਚਾਰਦਾ ਹੈ। ਆਨੰਦ ਅਦੋਤ ਕਰ ਸਾਂਤ ਨਾ ਸਮਾਨੀ ਹੈ, ਇੰਨੇ ਆਨੰਦ ਵਿੱਚ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਕਹਿੰਦੇ ਸ਼ਾਂਤੀ ਵਿੱਚ ਹੋ ਕੇ ਇੰਨਾ ਪ੍ਰੇਮ ਕਰਦਾ, ਇੰਨਾ ਪ੍ਰੇਮ ਕਰਦਾ ਹੈ, ਆਪਣੇ ਪ੍ਰਾਣ ਤਾਂ ਦੇ ਦਿੰਦਾ ਹੈ ਪਰ ਸ਼ਬਦ ਸਰਵਣ ਕਰਨ ਤੋਂ ਪਰਾ ਨਹੀਂ ਹੁੰਦਾ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ

ਜਿਵੇਂ ਇੱਕ ਪਪੀਆ ਜਿਹੜਾ ਹੈ ਉਹ ਕਮਲ ਦਾ ਰਸ ਲੈਂਦਾ ਲੈਂਦਾ ਉਹਦੇ ਵਿੱਚ ਰਾਤ ਵੀ ਮਸਤ ਹੋ ਜਾਂਦਾ ਹੈ। ਅਗਲੀ ਉਦਾਹਰਣ ਦਿੰਦੇ ਨੇ ਜਿਵੇਂ ਚਾਤ੍ਰਿਕ ਕੇ ਪਪੀਆ ਜਿਹੜਾ ਹੈ ਬਾਬੀਆ ਪ੍ਰਿਉ ਪ੍ਰਿਉ ਕਰੇ ਜਲ ਨਿਦ ਪ੍ਰੇਮ ਪਿਆਰ, ਜਿਹਦਾ ਕੇਵਲ ਸਵਾਂਤੀ ਬੂੰਦ ਨਾਲ ਪਿਆਰ ਹੈ। ਜਿਵੇਂ ਜਿਵੇਂ ਸਵਾਂਤੀ ਬੂੰਦ ਉਹਨੂੰ ਮਿਲਦੀ ਹੈ ਤਿਵੇਂ ਤਿਵੇਂ ਉਹਦੀ ਪਿਆਸ ਜਾਂਦੀ ਹੈ, ਉਹ ਤ੍ਰਿਪਤ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਗੁਰੂ ਕੇ ਸਿੱਖ ਨੂੰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਦੀ ਬੂੰਦ ਪ੍ਰਾਪਤ ਹੁੰਦੀ ਹੈ, ਜਿਵੇਂ ਉਹ ਪਪੀਆ ਬਬੀਆ ਜਿਹੜਾ ਹੈ ਉਹ ਸਵਾਂਤੀ ਬੂੰਦ ਨਾਲ ਤ੍ਰਿਪਤ ਹੁੰਦਾ ਹੈ, ਤਿਵੇਂ ਤਿਵੇਂ ਇਹ ਜਿਹੜਾ ਜੀਵ ਹੈ ਪਪੀਏ ਦੀ ਨਿਆਈ ਸਾਧ ਸੰਗਤ ਵਿੱਚ ਬੈਠ ਕੇ ਜਿਵੇਂ ਜਿਵੇਂ ਉਹਨੂੰ ਅੰਮ੍ਰਿਤ ਬੂੰਦ ਸੁਹਾਵਣੀ ਸੋਭਨੀਕ ਅੰਮ੍ਰਿਤ ਨਾਮ ਦੀ ਬੂੰਦ ਕੇ ਨਾਮ ਮਿਲਦਾ ਹੈ, ਤਿਵੇਂ ਤਿਵੇਂ ਉਹਦੀ ਤ੍ਰਿਪਤੀ ਹੁੰਦੀ ਹੈ, ਤਿਵੇਂ ਤਿਵੇਂ ਉਹਦੇ ਅੰਦਰ ਨੂੰ ਸ਼ਾਂਤੀ ਹੁੰਦੀ ਹੈ, ਦਰਸ਼ਨ ਕਰਕੇ ਤ੍ਰਿਪਤ ਹੁੰਦਾ ਹੈ। ਜਿਵੇਂ ਇੱਕ ਪਿਆਸਾ ਪੁਰਸ਼ ਪਾਣੀ ਵਾਸਤੇ ਵਿਰਲਾਪ ਕਰਦਾ ਹੈ, ਤਿਵੇਂ ਪਪੀਆ ਜਿਹੜਾ ਸ਼ਾਂਤੀ ਬੂੰਦ ਵਾਸਤੇ ਵਿਰਲਾਪ ਕਰਦਾ ਹੈ, ਤਿਵੇਂ ਗੁਰੂ ਦਾ ਗੁਰਸਿੱਖ ਜਿਹੜਾ ਹੈ ਗੁਰੂ ਦੇ ਦਰਸ਼ਨਾਂ ਵਾਸਤੇ ਜੋਦੜੀ ਕਰਦਾ ਹੈ। ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤਾ ਹੈ, ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤਾ ਹੈ। ਕਿਵੇਂ ਜੀ? ਜਿਉਂ ਤ੍ਰਿਖਾਵੰਤ ਬਿਨ ਨੀਰ, ਜਿਵੇਂ ਪਿਆਸਾ ਪੁਰਸ਼ ਪਾਣੀ ਵਾਸਤੇ ਹੈ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖੀ, ਮਿਲ ਮਿਲ ਸਖੀ, ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰ ਆਸ ਪੁਜਾਬ ਹੋ, ਹਰ ਦਰਸ਼ਨ ਸ਼ਾਂਤ ਸਰੀਰ, ਚਾਤ੍ਰਿਕ ਜੁਗਤ ਜੇਬਾ ਨਾ ਤ੍ਰਿਪਤਾਨੇ ਹੈ। ਅੰਤਲੇ ਬੋਲ ਭਾਈ ਸਾਹਿਬ ਜੀ ਲਿਖਦੇ ਨੇ

ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਚਕੋਰ ਦੇਖਦਿਆਂ ਦੇਖਦਿਆਂ ਆਪਾਂ ਕੁਰਬਾਨ ਕਰ ਗਈ ਹੈ, ਰੱਜੀ ਨਹੀਂ ਹੈ, ਤੇਵੇਂ ਗੁਰੂ ਦਾ ਗੁਰਸਿੱਖ ਗੁਰੂ ਦੇ ਦੀਦਾਰ ਕਰਕੇ ਤ੍ਰਿਪਤ ਨਹੀਂ ਹੁੰਦਾ। ਜਿਵੇਂ ਜਿਵੇਂ ਦਰਸ਼ਨ ਕਰਦਾ ਹੈ ਤੇਵੇਂ ਤੇਵੇਂ ਅੰਦਰ ਚਾਅ ਪੈਦਾ ਹੁੰਦਾ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੁਣਤ ਜਿਵੇਂ ਜਿਵੇਂ ਹਿਰਨ ਕੰਡੇਹੇੜੇ ਦਾ ਸ਼ਬਦ ਸੁਣਦਾ ਸੀ ਤ੍ਰਿਪਤ ਨਹੀਂ ਸੀ ਹੁੰਦਾ, ਤੇਵੇਂ ਤੇਵੇਂ ਗੁਰੂ ਦਾ ਗੁਰਸਿੱਖ ਗੁਰੂ ਦਾ ਸ਼ਬਦ ਸੁਣਦਿਆਂ ਸੁਣਦਿਆਂ ਤ੍ਰਿਪਤ ਨਹੀਂ ਹੁੰਦਾ, ਹੋਰ ਸੁਣਦਾ ਹੈ, ਹੋਰ ਸੁਣਦਾ ਹੈ, ਆਨੰਦ ਵਿੱਚ ਆਉਂਦਾ ਹੈ। ਜਿਵੇਂ ਭੌਰਾ ਰਸ ਲੈਂਦਾ ਕਦੇ ਰੱਜਦਾ ਨਹੀਂ ਹੈ, ਜਿਵੇਂ ਪਪੀਆ ਸੁਵੰਤੀ ਬੂੰਦ ਨੂੰ ਲੋਚਦਾ ਹੈ, ਤੇਵੇਂ ਗੁਰੂ ਦਾ ਗੁਰਸਿੱਖ ਪ੍ਰੇਮ ਰਸ ਬਸ ਮਨ ਮਗਨ ਹੈਰਾਨੀ ਹੈ। ਪ੍ਰੇਮ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਹੈ ਉਹਨੂੰ ਆਪਾਂ ਹੀ ਭੁੱਲ ਜਾਂਦਾ ਹੈ, ਪ੍ਰੇਮ ਦੇ ਵਿੱਚ ਮਸਤ ਹੋ ਜਾਂਦਾ ਹੈ, ਇਹ ਹੈ ਪ੍ਰੇਮ। ਸਵੇਰੇ ਤੁਹਾਡੇ ਨਾਲ ਇੱਕ ਬਿਰਤ ਪੜ੍ਹਿਆ ਸੀ, ਅਰਥ ਕੀਤੇ ਸੀ, ਉਹ ਕੇਵਲ ਸੁਣਾਉਂਦੇ ਹਾਂ। ਸੱਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸੁਬਾਸ ਜੈਸੇ ਤ੍ਰਿਪਤ ਨਾ ਮੱਧ ਪਕੋ, ਉੱਡਤ ਆਕਾਸ ਆਸ ਘਟੈ ਨਾ ਬਿਹੰਗ ਕੀ, ਘਟਾ ਕਹਨਕ ਹੋਰ ਮੋਰ ਚਾਤਕ ਹਿਰਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੇਮ ਪ੍ਰੇਮ ਰਸ ਰਸ ਕਰ ਸਾਲ ਸੰਤ, ਕਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਪਾਵਨ ਬਚਨ ਭਾਈ ਗੁਰਦਾਸ ਸਾਹਿਬ ਜੀ ਦੇ ਸਾਂਝੇ ਕੀਤੇ ਨੇ। ਆਓ ਇੱਕ ਡੇਢ ਮਿੰਟ ਦਾ ਬਾਕੀ ਸਮਾਂ ਹੈ, ਪਿਆਰ ਵਿੱਚ ਆਖੋ ਵਾਹਿਗੁਰੂ, ਬੋਲੋ ਵਾਹਿਗੁਰੂ ਵਾਹਿਗੁਰੂ, ਬੋਲੋ ਸਾਰੀ ਸੰਗਤ ਗੱਜ ਕੇ ਬੋਲੋ।

0: ਗੁਰੂ ਸਵਾਰੀ ਸੰਗਤ ਜੀ ਆਪ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਗੁਰੂ ਦਰਬਾਰ ਵਿੱਚ ਲਵੇਰਾ ਸਮਾਂ ਬੈਠ ਕਰਕੇ ਜਿੱਥੇ ਅੰਮ੍ਰਿਤ ਬਾਣੀ ਦਾ ਕੀਰਤਨ, ਉਸ ਵੇਲੇ ਦੁਪਹਿਰ ਦੇ ਵੇਲੇ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਅਤੇ ਨਾਲ ਨਾਲ ਗੁਰਬਾਣੀ ਵਿਚਾਰ ਜ਼ਰੂਰ ਵਾਰ ਜ਼ਰੂਰ ਸਰਵਣ ਕਰਦੇ ਹੋ, ਜੋ ਤੁਹਾਡੇ ਨਾਲ ਸ਼ਬਦ ਆਰੰਭ ਵਿੱਚ ਮੈਂ ਅੱਖਰੀ ਅਰਥ ਕਰਨ ਦੇ ਯਤਨ ਕੀਤੇ ਨੇ। ਜਿਵੇਂ ਜਿਵੇਂ ਮੈਨੂੰ ਖੁਸ਼ੀ ਹੋਈ, ਘਰਾਂ ਵਿੱਚ ਬਾਣੀ ਮਾਈ ਭਾਈ ਸਰਵਣ ਕਰਦੇ ਨੇ, ਫੋਨ ਕਰਕੇ ਜ਼ਰੂਰ ਉਹਨਾਂ ਭੈਣਾਂ ਨੇ ਬਚਨ ਕੀਤਾ ਵੀ ਇਸ ਸ਼ਬਦ ਦੇ ਅਰਥ ਸਾਨੂੰ ਜ਼ਰੂਰ ਵਾਰ ਜ਼ਰੂਰ ਸਰਵਣ ਕਰਵਾਇਓ, ਯਤਨ ਕੀਤਾ ਹੈ। ਬਾਣੀ ਅਥਾਹ ਸਮੁੰਦਰ ਹੈ, ਬੇਅੰਤ ਭੁੱਲਾਂ ਹੁੰਦੀਆਂ ਨੇ। ਸਤਿਗੁਰੂ ਜੀ ਸਾਡੇ ਸਭ ਦੀਆਂ ਹਾਜ਼ਰੀਆਂ, ਦਰਬਾਰ ਵਿੱਚ ਬੈਠੀ ਹੋਈ ਸੰਗਤ ਦੀਆਂ, ਜਿਹੜੇ ਘਰਾਂ ਵਿੱਚ ਸੁਣਦੇ ਨੇ ਉਹਨਾਂ ਦੀਆਂ ਹਾਜ਼ਰੀਆਂ ਵੀ, ਲੰਗਰ ਛਕਣ ਵਾਲਿਆਂ ਦੀਆਂ ਹਾਜ਼ਰੀਆਂ ਵੀ, ਸੇਵਾ ਕਰਨ ਵਾਲਿਆਂ ਦੀਆਂ ਹਾਜ਼ਰੀਆਂ ਵੀ ਗੁਰੂ ਸਾਹਿਬ ਪ੍ਰਵਾਨ ਕਰਨ। ਭੁੱਲਾਂ ਦੀਆਂ ਮਾਫੀਆਂ, ਪਿਆਰ ਸਹਿਤ ਸਾਰੀ ਸੰਗਤ ਆਖਿਆ ਕਰੋ, ਸੰਗਿਆ ਨਾ ਕਰੋ, ਬੋਲੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਲੜੀਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾਈਏ। ਤਿੰਨਾਂ ਦਾ ਸੰਗਤਾਂ ਵੱਲੋਂ ਦੋਤਾ ਧੰਨਵਾਦ। ਹੁਣ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰੂ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਹਿਨਸ਼ਾਹ ਦੀ ਅਪਰ ਅਪਾਰ ਕਿਰਪਾ ਹੋਈ ਦੁਪਹਿਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰ ਰਹੇ ਹਾਂ ਜੀ ਗੁਰੂ ਮਹਾਰਾਜ ਇਸੇ ਤਰ੍ਹਾਂ ਭਾਗ ਲਾਈ ਰੱਖਣ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਪਿਆਰ ਬਣਿਆ ਰਹੇ ਇਹ ਉਤਸ਼ਾਹ ਬਣਿਆ ਰਹੇ ਕਿ ਅਸੀਂ ਵਕਤ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਜਾਣਾ ਹੈ ਤੇ ਇਹ ਸਤਿਗੁਰ ਸਾਨੂੰ ਉਦਮ ਬਖਸ਼ਦੇ ਰਹਿਣ ਤੇ ਤੁਸੀਂ ਗੁਰੂ ਕੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਸ਼ਹਿਨਸ਼ਾਹ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਰਹੀਏ ਆਪਾਂ ਸਾਰੇ ਤੇ ਆਪਾਂ ਕੁਝ ਨਾ ਕੁਝ ਪਾਤਸ਼ਾਹ ਦੇ ਪਾਵਨ ਅਸਥਾਨਾਂ ਦੇ ਉੱਤੋਂ ਕੁਝ ਗ੍ਰਹਿਣ ਕਰਨ ਦਾ ਯਤਨ ਕਰੀਏ ਉਹ ਕੀਰਤਨ ਹੋਵੇ ਉਹ ਗੁਰਬਾਣੀ ਦਾ ਪਾਠ ਹੋਵੇ ਉਹ ਕਥਾ ਹੋਵੇ ਉਹ ਇਤਿਹਾਸ ਹੋਵੇ ਸਾਡੇ ਦਿਲ ਦੇ ਉੱਤੇ ਸ਼ਹਿਨਸ਼ਾਹ ਤੇਰੇ ਜੀਵਨ ਦੀ ਕੋਈ ਗੱਲ ਬੈਠ ਜਾਵੇ ਔਰ ਸਾਡੇ ਮਨ ਦੇ ਵਿੱਚ ਇੱਕ ਇੱਦਾਂ ਦਾ ਵਲਵਲਾ ਪੈਦਾ ਹੋ ਜਾਵੇ ਕਿ ਅਸੀਂ ਜਿਹੜੇ ਤੁਹਾਡੇ ਪੁਰਾਤਨ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਉਹਨਾਂ ਵਰਗਾ ਕਿਤੇ ਸਾਡਾ ਜੀਵਨ ਬਣ ਜਾਵੇ ਇਸ ਉਤਸ਼ਾਹ ਦੇ ਨਾਲ ਆਪਾਂ ਗੁਰੂ ਘਰ ਦੇ ਵਿੱਚ ਆਇਆ ਕਰੀਏ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ ਤੁਹਾਡੀ ਚੜ੍ਹਦੀ ਕਲਾ ਵਾਸਤੇ ਤੁਹਾਡੇ ਪਰਿਵਾਰਾਂ ਦੀ ਚੜ੍ਹਦੀ ਕਲਾ ਤੁਹਾਡੀ ਤੰਦਰੁਸਤੀ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਜੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ ਤੇ ਗੁਰੂ ਪਿਆਰਿਓ ਅਸੀਂ ਜਿੱਦਣ ਦੇ ਆਏ ਹਾਂ ਸੰਗਤਾਂ ਬਹੁਤ ਪਿਆਰ ਦੇ ਨਾਲ ਗੁਰੂ ਮਹਾਰਾਜ ਜੀ ਦਾ ਇਤਿਹਾਸ ਔਰ ਕਈ ਤੇ ਪ੍ਰੇਮੀ ਇੱਥੇ ਆ ਕੇ ਕਹਿੰਦੇ ਅਸੀਂ ਘਰੇ ਬੈਠ ਕੇ ਵੀ ਸੁਣੀਦਾ ਬਹੁਤ ਵਧੀਆ ਚੰਗੀ ਗੱਲ ਹੈ ਔਰ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਅਸੀਂ ਵੱਧ ਮਿਹਨਤ ਕਰਨ ਦਾ ਯਤਨ ਕਰੀਦਾ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡਾ ਤੇ ਸਾਡਾ ਵੀ ਪਿਆਰ ਆਪਸ ਵਿੱਚ ਬਣਿਆ ਰਹੇ ਪਿਆਰਿਓ ਇਤਿਹਾਸ ਦੀ ਲੜੀ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂ ਕੱਲ੍ਹ ਜਿੱਥੇ ਆਪਾਂ ਲੜੀ ਛੱਡੀ ਸੀ ਟੂਕ ਮਾਤਰ ਮੈਂ ਤੁਹਾਨੂੰ ਉਹ ਪਿਛਲਾ ਥੋੜ੍ਹਾ ਜਿਹਾ ਬੈਕ ਚੱਲ ਕੇ ਆਪ ਸਿੱਖ ਸੰਗਤਾਂ ਨੂੰ ਯਾਦ ਕਰਾ ਦੇਵਾਂ ਕਿ ਆਪਾਂ ਕੱਲ੍ਹ ਕੀ ਬੋਲਿਆ ਸੀ ਸਾਡੀ ਕੌਮ ਦੇ ਮਹਾਨ ਸ਼ਹੀਦ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਨਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਅਗਲਾ ਕੀ ਸ਼ਬਦ ਹੁੰਦਾ ਬੰਦ ਬੰਦ ਕਟਵਾਏ ਕੱਲ ਉਹਤੇ ਆਪਾਂ ਇਹ ਜਗ੍ਹਾ ਦੇ ਉੱਤੇ ਰੁਕ ਗਏ ਸੀ ਅਰਦਾਸ ਦੀ ਇਹ ਜਗ੍ਹਾ ਦੇ ਉੱਤੇ ਰੁਕ ਗਏ ਸੀ ਆਪਾਂ ਵੀ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਉਹ ਬੰਦ ਬੰਦ ਕਟਵਾਉਣ ਵਾਲੇ ਤਕਰੀਬਨ ਸਾਡੀ ਕੌਮ ਦੇ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਤਾ ਹੈ ਕਿ ਸਾਡੀ ਕੌਮ ਦਾ ਇੱਕ ਬਿਰਧ ਬਾਬਾ 90-95 ਸਾਲ ਦੀ ਉਮਰ ਹੈ ਕਿ ਲਾਹੌਰ ਦੀ ਧਰਤੀ ਤੇ ਉਹਦੇ ਸਰੀਰ ਦੇ ਅੰਗ ਅੰਗ ਕਰਕੇ ਨਿੱਕੇ ਨਿੱਕੇ ਪੋਟੇ ਪੋਟੇ ਕਰਕੇ ਕੀਮਾ ਕੀਮਾ ਕਰਕੇ ਉਹਦੇ ਸਰੀਰ ਦਾ ਉਡਾ ਦਿੱਤਾ ਗਿਆ ਸੀ ਔਰ ਉਹਨਾਂ ਦਾ ਨਾਂ ਸੀ ਸ਼ਹੀਦ ਭਾਈ ਮਨੀ ਸਿੰਘ ਗੱਲ ਕੀ ਕਾਰਨ ਕੀ ਸੀ ਪਿਆਰਿਓ ਇਹ ਸਾਡੇ ਉੱਤੇ ਜ਼ੁਲਮ ਕਿਉਂ ਸਰਕਾਰਾਂ ਢਾਉਂਦੀਆਂ ਸੀ ਬਸ ਇੱਕੋ ਹੀ ਗੱਲ ਹੈ ਕਿ ਸਰਕਾਰਾਂ ਕਹਿੰਦੀਆਂ ਸੀ ਸਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਨਾ ਗੱਲ ਕਰੋ ਤੇ ਗੁਰੂ ਕਾ ਸਿੰਘ ਕਹਿੰਦਾ ਸੀ ਵੀ ਸਾਡੇ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਡੀ ਪਿੱਠ ਦੇ ਉੱਤੇ ਥਾਪੜਾ ਅਸੀਂ ਧੋਣਾ ਅਕੜਾ ਕੇ ਤੁਰਨਾ ਜਾਣਦੇ ਹਾਂ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਚਾਰ ਦਿਨ ਕਹਿੰਦੇ ਘੱਟ ਜੀ ਲਓ ਪਰ ਅਣਖ ਦੇ ਨਾਲ ਜੀਓ ਔਰ ਇਹ ਸੰਦੇਸ਼ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਹਰ ਸਿੱਖ ਨੂੰ ਦਰੜਾਇਆ ਜਾਂਦਾ ਉਹ ਗੱਲ ਵੱਖਰੀ ਹੈ ਕਿ ਅਸੀਂ ਛੋਟੇ ਛੋਟੇ ਲਾਲਚਾਂ ਦਾ ਕਰਕੇ ਛੋਟੀਆਂ ਛੋਟੀਆਂ ਚੌਧਰਾਂ ਦਾ ਕਰਕੇ ਆਪਣੀ ਕੰਡ ਦਬਾ ਕੇ ਤੁਰੇ ਫਿਰੀਏ ਨਹੀਂ ਤਾਂ ਸਾਨੂੰ ਪਾਤਸ਼ਾਹ ਨੇ ਬਾਦਸ਼ਾਹ ਬਣਾਇਆ ਅਣਖਾਂ ਦੇ ਨਾਲ ਜੀਣ ਵਾਲੇ ਗੁਰੂ ਪਿਆਰੇ ਉਹ ਕਦੀ ਕਿਸੇ ਦੀਆਂ ਈਨਾਂ ਨਹੀਂ ਮਰਿਆ ਕਰਦੇ ਉਹ ਕਿਸੇ ਦੇ ਅੱਗੇ ਝੁਕਿਆ ਨਹੀਂ ਕਰਦੇ ਝੁਕਣ ਵਾਸਤੇ ਬੜੇ ਜ਼ੋਰ ਲਾ ਲਏ ਹਕੂਮਤ ਨੇ
ਬਈ ਇਸਲਾਮ ਦੇ ਵਿੱਚ ਆ ਜਾਓ ਤਾਂ ਕੀ ਆ ਜਿੱਦਾਂ ਦੀ ਤੁਸੀਂ ਪਹਿਲਾਂ ਜ਼ਿੰਦਗੀ ਜੀਂਦੇ ਹੋ ਇਹਦੂ ਲੱਖਾਂ ਗੁਣਾ ਵਧੀਆ ਤੁਹਾਨੂੰ ਇੱਕ ਵਧੀਆ ਜ਼ਿੰਦਗੀ ਦਿੱਤੀ ਜਾਵੇਗੀ ਜੀਣ ਵਾਸਤੇ ਅੱਗੇ ਐਵੇਂ ਪੰਜ ਸੱਤ ਲੋਕ ਤੁਹਾਡੇ ਸਾਹਮਣੇ ਅੱਗੇ ਬੈਠਦੇ ਆ ਔਰ ਭਾਈ ਮਨੀ ਸਿੰਘ ਜੀ ਨੂੰ ਆਖਿਆ ਗਿਆ ਵੀ ਪੰਜ ਸੱਤ ਦਸ ਪੰਦਰਾਂ ਤੁਹਾਡੇ ਸਾਹਮਣੇ ਉੱਥੇ ਦਰਬਾਰ ਸਾਹਿਬ ਵਿੱਚ ਲੋਕ ਆਉਂਦੇ ਆ ਤੇ ਤੁਸੀਂ ਉਹਨਾਂ ਦੇ ਆਪਣੇ ਵਿਚਾਰ ਜਿਹੜੇ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਹੋ ਤੁਸੀਂ ਇਸਲਾਮ ਦੇ ਵਿੱਚ ਆ ਜਾਓ ਭੀੜਾਂ ਲੱਗ ਜਾਣਗੀਆਂ ਤੁਹਾਨੂੰ ਸੁਣਨ ਵਾਸਤੇ ਤੇ ਤੁਹਾਡੇ ਸਾਹਮਣੇ ਹਿੰਦੁਸਤਾਨ ਦਾ ਬਾਦਸ਼ਾਹ ਆ ਕੇ ਝੁਕੇਗਾ ਤੁਹਾਨੂੰ ਇਸਲਾਮ ਦੇ ਪੀਰ ਬਣਾ ਦਿੱਤਾ ਜਾਵੇਗਾ ਵੱਡੇ ਵੱਡੇ ਰਾਜੇ ਮਹਾਰਾਜੇ ਤੁਹਾਡੇ ਚਰਨਾਂ ਦੇ ਵਿੱਚ ਝੁਕਣਗੇ ਭਾਵੇਂ ਬਿਰਧ ਹੋ ਚੁੱਕੇ ਹੋ ਵੱਡਿਆਂ ਵੱਡਿਆਂ ਹਾਕਮਾਂ ਦੀਆਂ ਧੀਆਂ ਦੇ ਡੋਲੇ ਤੁਹਾਨੂੰ ਦੇ ਦੇਵਾਂਗੇ ਹੁਣ ਗੁਰੂ ਪਿਆਰਿਓ ਸਿੱਖਾਂ ਦੇ ਵਿੱਚੋਂ ਕਨਵਰਟ ਕਰਨ ਵਾਸਤੇ ਧੀਆਂ ਦੇ ਡੋਲਿਆਂ ਦੀ ਪੇਚਕਾ ਚੁੰਦੀ ਰਹੀ ਹੈ ਅਸੀਂ ਤੁਹਾਨੂੰ ਆਪਣੇ ਦਮਾਦ ਬਣਾ ਲਾਂਗੇ ਜਵਾਈ ਬਣਾ ਕੇ ਘਰ ਦੇ ਵਿੱਚ ਰੱਖਾਂਗੇ ਕਹਿੰਦੇ ਸੀ ਸਿੱਖਾਂ ਨੂੰ ਸਤਸੰਗ ਜੀ ਏਦਾਂ ਦਾ ਸਮਾਂ ਸਾਡੀ ਕੌਮ ਦੇ ਉੱਤੇ ਆਇਆ ਪਰ ਕੌਮ ਦੇ ਯੋਧੇ ਡੋਲੇ ਨਹੀਂ ਸੀ ਛੋਟੇ ਛੋਟੇ ਲਾਲਚਾਂ ਦੇ ਵਿੱਚ ਆ ਕੇ ਧਰਮ ਤੋਂ ਨਹੀਂ ਸੀ ਡੋਲੇ ਹਕੂਮਤ ਦੇ ਜਵਾਈ ਬਣਨ ਵਾਸਤੇ ਤਿਆਰ ਨਹੀਂ ਸੀ ਤੇ ਗੁਰੂ ਪਿਆਰਿਓ ਅੱਜ ਜਦੋਂ ਅਸੀਂ ਹਾਲਾਤ ਦੇ ਦੇਖਦੇ ਹਾਂ ਨਾ ਛੋਟੇ ਛੋਟੇ ਲਾਲਚਾਂ ਦਾ ਕਰਕੇ ਆਪਣੇ ਧਰਮ ਤੋਂ ਦੂਜਿਆਂ ਨੂੰ ਅਸੀਂ ਆਪਣੇ ਜਵਾਈ ਬਣਾਉਣ ਵਾਸਤੇ ਤਿਆਰ ਹੋ ਗਏ ਸਾਡੇ ਧੀ ਪੁੱਤ ਪੱਕੇ ਹੋ ਜਾਣੇ ਚਾਹੀਦੇ ਆ ਇੱਥੇ ਵਿਦੇਸ਼ਾਂ ਦੇ ਵਿੱਚ ਕਿਤੇ ਸੈਟਲ ਹੋਣੀ ਚਾਹੀਦੀ ਆ ਤਾਂ ਕੀ ਆ ਇੰਨੇ ਅਸੀਂ ਸਤਸੰਗ ਜੀ ਸਾਡਾ ਜੀਵਨ ਨਿਗਰ ਗਿਆ ਅਸੀਂ ਲਾਲਚਾਂ ਦੇ ਮਗਰ ਆ ਕੇ ਆਪਣੇ ਧਰਮ ਨੂੰ ਤਿਆਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਬਜ਼ੁਰਗਾਂ ਦੇ ਜਦੋਂ ਆਪਣੇ ਬਾਬਿਆਂ ਦੇ ਇਤਿਹਾਸ ਪੜ੍ਹਦੇ ਹਾਂ ਨਾ ਤੇ ਸਾਨੂੰ ਇੱਕ ਵੀ ਇਤਿਹਾਸ ਦੇ ਵਰਕੇ ਦੇ ਵਿੱਚੋਂ ਇੱਦਾਂ ਦਾ ਨਹੀਂ ਮਿਲਦਾ ਵੀ ਕਿਸੇ ਵੀ ਯੋਧੇ ਨੇ ਕਿਸੇ ਬੀਬੀ ਨੇ ਕਿਸੇ ਬੱਚੇ ਨੇ ਹੁਣ ਬੱਚਿਆਂ ਦੇ ਵੀ ਟੋਟੇ ਕਰ ਕਰਕੇ ਗਲਾਂ ਵਿੱਚ ਹਾਰ ਪਾਏ ਗਏ ਨਾ ਨਹੀਂ ਇਤਿਹਾਸ ਦੇ ਵਰਕਿਆਂ ਦੇ ਵਿੱਚੋਂ ਅੱਜ ਤੱਕ ਸਾਨੂੰ ਲੱਭਿਆ ਵੀ ਕਿਸੇ ਇੱਕ ਨੇ ਵੀ ਆਪਣਾ ਧਰਮ ਤਬਦੀਲ ਕੀਤਾ ਹੋਵੇ ਇੱਦਾਂ ਦਾ ਸਿਰੜ ਉਹਨਾਂ ਦਾ ਇੱਦਾਂ ਦੇ ਯੋਧੇ ਹੋਣਗੇ ਉਹ ਗੁਰੂ ਮਹਾਰਾਜ ਕਿਰਪਾ ਕਰੇ ਉਹਨਾਂ ਦਾ ਜੀਵਨ ਸਾਡੇ ਲਈ ਇੱਕ ਵਿਰਾਸਤ ਹੈ ਔਰ ਉਸ ਵਿਰਾਸਤ ਨੂੰ ਆਪਣੇ ਦਿਲ ਦੇ ਵਿੱਚ ਹੰਢਾ ਕੇ ਤੇ ਉਦਾਂ ਦੇ ਅਸੀਂ ਵੀ ਬਣਨ ਦਾ ਯਤਨ ਕਰੀਏ ਤੇ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਹੋ ਜਾਂਦੀ ਆ ਲਾਹੌਰ ਨਿਕਾਸ ਚੌਂਕ ਹੁਣ ਪਿਆਰਿਓ ਜਿੱਦਣ ਭਾਈ ਮਨੀ ਸਿੰਘ ਦੀ ਸ਼ਹਾਦਤ ਹੁੰਦੀ ਹੈ ਨਾ ਉਦਣ ਜਿਹੜਾ ਪੰਜਾਬ ਦਾ ਗੱਭਰੂ ਸੀ ਹਰ ਸਿੱਖ ਨੌਜਵਾਨ ਉਹਦੇ ਅੰਦਰ ਇੱਕ ਜਵਾਲਾ ਪਟਕ ਉੱਠੀ ਸੀ ਜਿਹਨਾਂ ਕਾਜ਼ੀਆਂ ਨੇ ਫਤਵੇ ਦਿੱਤੇ ਕਾਜ਼ੀ ਉਜਾੜ ਕੇ ਰੱਖ ਦਿੱਤੇ ਸਿੰਘਾਂ ਨੇ ਖਤਮ ਕਰ ਦਿੱਤੇ ਉਹਨਾਂ ਦੇ ਪਿੰਡ ਖਤਮ ਕਰ ਦਿੱਤੇ ਉਹਨਾਂ ਦੇ ਖਾਨਦਾਨਾਂ ਤੱਕ ਗੁਰੂ ਕੇ ਸਿੰਘਾਂ ਨੇ ਖਤਮ ਕਰ ਦਿੱਤਾ ਸੀ ਭਾਈ ਮਨੀ ਸਿੰਘ ਦੀ ਸ਼ਹਾਦਤ ਨੇ ਇੱਕ ਐਸਾ ਰੰਗ ਬੰਨ ਦਿੱਤਾ ਸੀ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਸਿੰਘਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਵੱਡੇ ਵੱਡੇ ਚੌਧਰੀਆਂ ਹਾਕਮਾਂ ਵੱਡੇ ਵੱਡੇ ਸਰਕਾਰੀ ਅਫਸਰਾਂ ਦੇ ਜਿੱਥੇ ਘਰ ਲੁੱਟੇ ਗਏ ਉੱਥੇ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਉਹਨਾਂ ਨੂੰ ਕਤਲ ਵੀ ਕੀਤਾ ਗਿਆ ਔਰ ਇਸ ਜ਼ਕਰੀਆ ਖਾਨ ਜਿਹਦੇ ਹੁਕਮ ਦੇ ਨਾਲ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ ਸੀ ਲਾਹੌਰ ਦਾ ਵੱਡਾ ਨਵਾਬ ਉਹ ਸੀ ਨਾ ਸੂਬੇਦਾਰ ਉਹ ਸੀ ਹੁਣ ਗੁਰੂ ਕੇ ਖਾਲਸੇ ਨੇ ਇਹਦਾ ਵੀ ਜਲਦੀ ਤੋਂ ਜਲਦੀ ਭੋਗ ਪਾਉਣ ਵਾਸਤੇ ਮਨ ਦੇ ਵਿੱਚ ਆਈ ਆ ਵੀ ਇਸ ਪਾਪੀ ਨੂੰ ਹੁਣ ਦੁਨੀਆਂ ਦੇ ਉੱਤੇ ਛੱਡਣਾ ਨਹੀਂ ਹੈ ਔਰ ਇੱਕ ਦਿਨ ਆਇਆ ਟਕਸਾਲੀ ਗੇਟ ਦੇ ਵਿੱਚ ਦੀ ਲੰਘ ਕੇ ਮੋਚੀ ਗੇਟ ਤੱਕ ਜਾਣਾ ਸੀ ਲਾਹੌਰ ਦੇ ਵਿੱਚ ਔਰ 2000 ਸਿੰਘ ਆਪਣਾ ਭੇਸ ਬਦਲ ਕੇ ਤੁਰਕਾਂ ਦੇ ਭੇਸ ਦੇ ਵਿੱਚ ਕੋਲ ਹੈਦਰੀ ਝੰਡੇ ਫੜ ਕੇ ਉਹਨਾਂ ਵਰਗਾ ਲਿਬਾਸ ਪਾ ਕੇ ਤੇ 2000 ਸਿੰਘ ਇਸ ਮੁਹੱਲੇ ਦੇ ਵਿੱਚ ਦੀ ਲੰਘਿਆ ਕਿਉਂਕਿ ਇਸ ਕਾਜ਼ੀ ਦਾ ਘਰ ਜਿਹੜਾ ਸੀ ਨਾ ਇਹਦਾ ਕਿਲਾ ਸੀ ਜਿਹੜਾ ਉਹ ਇਹਦੇ ਵਿੱਚ ਦੀ ਆਉਂਦਾ ਸੀ ਤੇ ਇਹਦੇ ਲਾਗੇ ਸ਼ਾਹੀ ਮਸੀਤ ਸੀ ਤੇ ਹਰ ਜੁੰਮੇ ਵਾਲੇ ਦਿਨ ਉਹ ਨਮਾਜ਼ ਪੜ੍ਹਨ ਵਾਸਤੇ ਜਾਇਆ ਕਰਦਾ ਸੀ ਜ਼ਕਰੀਆ ਖਾਨ ਹੁਣ ਗੁਰੂ ਪਿਆਰਿਓ ਇਸ ਪਾਪੀ ਦੀ ਹਲੇ ਕਿਸਮਤ ਚੰਗੀ ਸੀ ਪਤਾ ਨਹੀਂ ਉਸ ਦਾਤੇ ਨੇ ਖੁਦਾ ਨੇ ਇਹਦੇ ਕੋਲ ਹਲੇ ਹੋਰ ਪਾਪ ਕਰਵਾਉਣੇ ਸੀ ਇਹਦੇ ਹਲੇ ਪਾਪਾਂ ਦਾ ਬੇੜਾ ਭਰਿਆ ਨਹੀਂ ਸੀ ਕਿ ਅਚਾਨਕ ਉਸ ਜੁੰਮੇ ਵਾਲੇ ਦਿਨ ਨਮਾਜ਼ ਹੀ ਨਹੀਂ ਪੜ੍ਹਨ ਗਿਆ ਨਹੀਂ ਤੇ ਉਦਣੇ ਇਹਦਾ ਭੋਗ ਪੈ ਜਾਣਾ ਸੀ 1738 ਈਸਵੀ ਦੇ ਵਿੱਚ ਔਰ ਉਦਣ ਗੁਰੂ ਕਾ ਖਾਲਸਾ ਫੇ ਬਾਜ਼ਾਰਾਂ ਨੂੰ ਲੁੱਟ ਕੇ ਤੇ ਅੱਗੇ ਨਿਕਲ ਗਿਆ ਜਦੋਂ ਹੁਣ ਇਹਨੂੰ ਪਤਾ ਲੱਗ ਗਿਆ ਨਾ ਵੀ ਆ ਮੇਰੀ ਵੀ ਸ਼ਾਮਤ ਆ ਚੱਲੀ ਸੀ ਇਹਨੇ ਹੋਰ ਕੜਾਈਆਂ ਕਰ ਦਿੱਤੀਆਂ ਹੋਰ ਫੌਜਾਂ ਭਰਤੀ ਕਰ ਦਿੱਤੀਆਂ ਪਿੰਡਾਂ ਦੇ ਵਿੱਚ ਛੱਪੇ ਮਾਰੀ ਸਭ ਕੁਝ ਜਿੱਥੇ ਕਿਤੇ ਪਤਾ ਲੱਗਦਾ ਗੁਰੂ ਕੇ ਸਿੰਘ ਦਾ ਖਤਮ ਕਰ ਦਿੱਤਾ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਚੌਧਰੀਆਂ ਤੱਕ ਜੇ ਕਿਸੇ ਨੇ ਮਾੜੀ ਮੋਟੀ ਵੀ ਸਿੰਘਾਂ ਦੇ ਨਾਲ ਰੈਤ ਕੀਤੀ ਆ ਚੌਧਰੀਆਂ ਨੂੰ ਖਤਮ ਕਰ ਦਿੱਤਾ ਗਿਆ
ਹੁਣ ਕਿਤੇ ਨਾ ਕਿਤੇ ਗੁਰੂ ਕੇ ਖਾਲਸੇ ਦਾ ਇਹਨਾਂ ਦੇ ਨਾਲ ਟੱਕਰ ਵੀ ਹੋ ਜਾਂਦੀ ਹੈ। ਇੱਕ ਇਹਨਾਂ ਦਾ ਫੌਜਦਾਰ ਸੀ ਪਿੰਡ ਮਾਨਕ ਲਾਹੌਰ ਦੇ ਲਾਗੇ, ਇੱਕ ਫੌਜਦਾਰ ਜਿਹਦਾ ਨਾਂ ਸਮੁੰਦ ਖਾਨ ਸੀ, ਆਪਣੀ ਇੱਕ ਛੋਟੀ ਜਿਹੀ ਟੁਕੜੀ ਨੂੰ ਲੈ ਕੇ 25-30 ਇਹਦੇ ਨਾਲ ਸਿਪਾਹੀ ਸਨ ਤੇ ਪਿੰਡਾਂ ਦੇ ਵਿੱਚ ਗਸ਼ਤ ਕਰ ਰਿਹਾ ਸੀ, ਗੁਰੂ ਕੇ ਖਾਲਸੇ ਦਾ ਲੱਭ ਲੱਭ ਕੇ ਸ਼ਿਕਾਰ ਕਰ ਰਿਹਾ ਸੀ। ਤੇ ਅੱਗੇ ਗੁਰੂ ਕੇ ਖਾਲਸੇ ਦੇ ਨਾਲ ਸਰਦਾਰ ਨਵਾਬ ਕਪੂਰ ਸਿੰਘ ਦੇ ਨਾਲ ਇਹਦਾ ਟੱਕਰ ਹੋ ਜਾਂਦੀ ਹੈ। ਇਹਦੇ ਜਿੰਨੇ ਨਾਲ ਦੇ ਸੀ ਸਿਪਾਹੀ ਸਾਰੇ ਕਤਲ ਕੀਤੇ ਗਏ ਸਮੁੰਦ ਖਾਨ ਦੇ, ਔਰ ਨਵਾਬ ਕਪੂਰ ਸਿੰਘ ਨੇ ਇਹਨੂੰ ਘੋੜਿਆਂ ਦੇ ਮਗਰ ਪਾ ਕੇ ਤੇ ਧੂ ਧੂ ਕੇ ਪਾਪੀ ਨੂੰ ਮਾਰ ਦਿੱਤਾ। ਜਿੱਥੇ ਜਿੱਥੇ ਪਤਾ ਲੱਗਾ ਗੁਰੂ ਕੇ ਖਾਲਸੇ ਨੇ ਇਹਨਾਂ ਦੇ ਕੋਲੋਂ ਚੁਣ ਚੁਣ ਕੇ ਬਦਲੇ ਲੈ ਜਾਂਦੇ ਆ। ਹੁਣ ਪਿਆਰਿਓ ਇਸ ਤੋਂ ਅੱਗੇ ਇੱਕ ਵੱਖਰਾ ਇਤਿਹਾਸ ਚੱਲਦਾ ਹੈ, ਔਰ ਮੈਂ ਜਿਹੜਾ ਅੱਜ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨ ਲੱਗਾ ਇਹ ਮੇਰਾ ਕਦੀ ਵੀ ਵਾਅਦਾ ਜਾਂ ਦਾਅਵਾ ਨਹੀਂ ਹੁੰਦਾ ਵੀ ਇਹ ਤੁਸੀਂ ਕਦੀ ਨਹੀਂ ਸੁਣਿਆ, ਬਹੁਤ ਵਾਰ ਸੁਣਿਆ ਹੋਵੇਗਾ, ਪਰ ਮੈਂ ਇੱਕ ਬੇਨਤੀ ਕਰਾਂ ਵੀ ਸ਼ਾਇਦ ਘੱਟ ਸੁਣਿਆ ਹੋਵੇ। ਇਹ ਮੇਰੀ ਬੇਨਤੀ ਹੈ ਵੀ ਸ਼ਾਇਦ ਘੱਟ ਸੁਣਿਆ ਹੋਵੇ। ਲਾਹੌਰ ਦੇ ਵਿੱਚ, ਮਾਫ ਕਰਨਾ, ਸਿਆਲਕੋਟ ਦੇ ਵਿੱਚ ਇਸ ਤੋਂ ਬਾਅਦ ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਕਰਦੇ ਹਾਂ, ਉਸ ਤੋਂ ਅੱਗੇ ਕੀ ਹੋਇਆ। ਸਿਆਲਕੋਟ ਦੇ ਵਿੱਚ ਇੱਕ ਹਿੰਦੂ ਪਰਿਵਾਰ ਰਹਿੰਦਾ ਹੈ, ਭਾਗਮਲ ਤੇ ਮਾਤਾ ਗੌਰਾਂ, ਇਹ ਪੂਰੀ ਪਰਿਵਾਰ ਸੀ ਹਿੰਦੂਆਂ ਦਾ, ਔਰ ਪਰਿਵਾਰ ਦੇ ਵਿੱਚ ਬੱਚੇ ਨੇ ਜਨਮ ਲਿਆ ਇਹਨਾਂ ਦੀ ਪਿਛਲੀ ਉਮਰੇ ਜਾ ਕੇ, ਹੁਣ ਬਜ਼ੁਰਗ ਹੋ ਚੁੱਕੇ ਆ। ਭਾਈ ਭਾਗਮਲ ਤੇ ਗੌਰਾਂ, ਗੁਰੂ ਪਿਆਰਿਓ ਭਾਗਮਲ ਜੀ ਹਿੰਦੂ ਸਨ ਲੇਕਿਨ ਜਿਹੜੀ ਮਾਤਾ ਗੌਰਾਂ ਸੀ ਨਾ, ਔਰ ਇਹ ਸਿੱਖ ਪਰਿਵਾਰ ਦੇ ਨਾਲ ਇਹਦੇ ਰਿਲੇਸ਼ਨ ਸਨ, ਇਹਦੇ ਜਿਹੜੇ ਮਾਪੇ ਸਨ ਉਹ ਸਿੱਖ ਸਨ, ਔਰ ਸ਼ਾਦੀ ਹੋਈ ਹੈ ਤੇ ਪਿਛਲੀ ਉਮਰੇ ਸਿਰ ਦੇ ਵਾਲ ਵੀ ਮਾਤਾ ਗੌਰਾਂ ਦੇ ਬੱਗੇ ਹੋਣੇ ਸ਼ੁਰੂ ਹੋ ਜਾਂਦੇ ਸੀ। ਤੇ ਘਰ ਦੇ ਵਿੱਚ ਜਦੋਂ ਇੱਕ ਔਲਾਦ ਮਿਲੀ ਹੈ ਔਰ ਉਸ ਬੱਚੇ ਦਾ ਨਾਂ ਰੱਖਿਆ ਹਕੀਕਤ ਰਾਏ, ਹਕੀਕਤ ਰਾਏ 8-7 ਸਾਲ ਦਾ ਹੋਇਆ, ਮਾਪਿਆਂ ਨੇ ਸੋਚਿਆ, ਔਰ ਉਸ ਵੇਲੇ ਦੀ ਜਿਹੜੀ ਸਰਕਾਰੀ ਭਾਸ਼ਾ ਸੀ ਨਾ ਅਰਬੀ ਸੀ, ਮਾਫ ਕਰਨਾ ਫਾਰਸੀ ਸੀ, ਫਾਰਸੀ ਭਾਸ਼ਾ ਆਪਣੇ ਬੱਚਿਆਂ ਨੂੰ ਜੇ ਤੁਸੀਂ ਕਿਤੇ ਚੰਗੇ ਉੱਚੇ ਅਹੁਦੇ ਦੇ ਉੱਤੇ ਜਾਂ ਨੌਕਰੀ ਦੇ ਉੱਤੇ ਲਵਾਉਣਾ ਤੇ ਤੁਹਾਨੂੰ ਸਰਕਾਰੀ ਭਾਸ਼ਾ ਸਿੱਖਣੀ ਪਵੇਗੀ, ਆਪਣੇ ਬੱਚੇ ਨੂੰ ਪੜ੍ਹਾਉਣੀ ਪਵੇਗੀ। ਹੁਣ ਭਾਗਮਾਲ ਜੀ ਹੁਣਾਂ ਦਾ ਚੰਗਾ ਕਾਰੋਬਾਰ ਸੀ ਔਰ ਬੱਚਾ ਥੋੜ੍ਹਾ ਜਿਹਾ ਵੱਡਾ ਹੋਇਆ ਉਹਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ, ਬੱਚੇ ਨੇ ਸੁਰਤ ਸੰਭਾਲੀ ਹੈ, ਪੜ੍ਹਨਾ ਸ਼ੁਰੂ ਕੀਤਾ। ਔਰ ਗੁਰੂ ਪਿਆਰਿਓ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਕੂਲ ਸਨ ਉਹ ਮਦਰੱਸਿਆਂ ਦੇ ਵਿੱਚ ਹੁੰਦੇ ਸੀ ਔਰ ਕਾਜ਼ੀ ਪੜ੍ਹਾਇਆ ਕਰਦੇ ਸਨ, ਜਿਹੜੇ ਮੌਲਵੀ ਸੀ ਉਹ ਪੜ੍ਹਾਇਆ ਕਰਦੇ ਸਨ, ਕੋਈ ਸਕੂਲ ਵੱਖਰੇ ਨਹੀਂ ਸੀ ਹੁੰਦੇ। ਧਰਮਸ਼ਾਲਾ ਦੇ ਵਿੱਚ ਜਿਹੜੇ ਮਦਰੱਸੇ ਹੁੰਦੇ ਸੀ ਨਾ, ਮਸੀਤਾਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਹੀ ਬੱਚਿਆਂ ਨੂੰ ਬਾਲ ਕੇ ਤੇ ਪੜ੍ਹਾ ਲਿਆ ਜਾਂਦਾ ਸੀ, ਵੱਖਰੇ ਕੋਈ ਵੱਖਰੀ ਸਟੱਡੀ ਨਹੀਂ ਸੀ ਕਰਾਈ ਜਾਂਦੀ, ਉਦੋਂ ਯੂਨੀਵਰਸਿਟੀਆਂ ਜਾਂ ਵੱਖਰੇ ਸਕੂਲ ਨਹੀਂ ਸੀ ਹੁੰਦੇ। ਤੇ ਮਦਰੱਸਿਆਂ ਦੇ ਵਿੱਚ ਇਹਨਾਂ ਮਸੀਤਾਂ ਦੇ ਵਿੱਚ ਪੜ੍ਹਾਉਣ ਵਾਲੇ ਔਰ ਉਸ ਵੇਲੇ ਦੇ ਕਾਜ਼ੀ ਹੁੰਦੇ ਸਨ, ਆਲਮ ਫਾਜ਼ਲ ਹੁੰਦੇ ਸਨ, ਉਹ ਪੜ੍ਹਾਇਆ ਕਰਦੇ ਸੀ ਤੇ ਫਾਰਸੀ ਉਹਨਾਂ ਨੂੰ ਆਉਂਦੀ ਹੁੰਦੀ ਸੀ ਤੇ ਬੱਚਿਆਂ ਨੂੰ ਫਾਰਸੀ ਪੜ੍ਹਾਉਣ ਵਾਸਤੇ ਲੋਕ ਇਹਨਾਂ ਦੇ ਕੋਲ ਕੁਝ ਭੇਟਾਵਾਂ ਇਹਨਾਂ ਨੂੰ ਉਸਤਾਦ ਆਪਣੇ ਬੱਚਿਆਂ ਦੇ ਧਾਰਨ ਕਰਵਾ ਕੇ ਤੇ ਇਹਨਾਂ ਦੇ ਕੋਲੋਂ ਵਿੱਦਿਆ ਹਾਸਲ ਕਰਨ ਵਾਸਤੇ ਬੱਚਿਆਂ ਨੂੰ ਭੇਜਦਿਆ ਕਰਦੇ ਸਨ। ਤੇ ਇੱਧਰ ਭਾਗਮਾਲ ਜੀ ਹੁਣਾਂ ਨੇ ਵੀ ਆਪਣੇ ਇਸ ਸਿਆਲਕੋਟ ਦੇ ਇੱਕ ਮਦਰੱਸੇ ਦੇ ਵਿੱਚ ਆਪਣੇ ਬੱਚੇ ਹਕੀਕਤ ਰਾਏ ਨੂੰ ਮੌਲਵੀ ਦੇ ਪਾਸ ਪੜ੍ਹਨ ਵਾਸਤੇ ਭੇਜਤਾ, ਔਰ ਇਸ ਮੌਲਵੀ ਦਾ ਨਾਂ ਸੀ ਜਾਬਰ ਖਾਨ, ਔਰ ਬੱਚਾ ਪੜ੍ਹਨ ਦੇ ਵਿੱਚ ਏਡਾ ਲਾਇਕ ਨਿਕਲਿਆ ਕਿ ਬਾਕੀ ਬੱਚਿਆਂ ਨਾਲੋਂ ਉਹ ਹਰ ਗੱਲ ਨੂੰ ਪਹਿਲਾਂ ਫਾਲੋ ਕਰ ਲੈਂਦਾ ਸੀ। ਹੁਣ ਗੁਰੂ ਪਿਆਰੇ ਉਹ ਬੱਚਾ ਜਿਹੜਾ ਦਰ ਅਸਲ ਬਾਪ ਭਾਵਾਂ ਇਹਦਾ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਪਰ ਇਹਦੇ ਨਾਨਕੇ ਪਰਿਵਾਰ ਜਿਹੜਾ ਸੀ ਨਾ ਉਹ ਸਾਰੇ ਸਿੱਖ ਸਨ। ਔਰ ਸਤਸੰਗ ਜੀ ਜਦੋਂ ਸਿੱਖਾਂ ਇਹਦੇ ਨਾਨਕੀ ਜਾਂਦਾ ਸੀ ਨਾ ਹਕੀਕਤ ਰਾਏ ਨਾਨਕਿਆਂ ਦੇ ਘਰ ਦੇ ਵਿੱਚ ਜਾਣਾ ਤੇ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਸੁਣਿਆ ਕਰਨੀਆਂ ਨਾਨੀ ਦੇ ਕੋਲੋਂ, ਨਾਨੇ ਦੇ ਕੋਲੋਂ, ਮਾਮੇ ਮਾਮੀਆਂ ਦੇ ਕੋਲੋਂ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸੁਣਿਆ ਕਰਨੀਆਂ। ਹੁਣ ਪਿਆਰਿਓ ਕਿੱਦਾਂ ਦਾ ਉਹ ਸਮਾਂ ਹੋਵੇਗਾ ਜਦੋਂ ਸਾਡੇ ਬੱਚਿਆਂ ਨੂੰ, ਸਾਡੇ ਨਾਨੇ ਪੜਦਾਦੇ ਸਾਡੀ ਉਮਰਦਿਆਂ ਨੂੰ ਆਪਣੀਆਂ ਉਹਨਾਂ ਸਮਿਆਂ ਦੀਆਂ ਸ਼ਹੀਦਾਂ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ। ਲੱਗਦਾ ਨਹੀਂ ਉਹ ਸਾਰਾ ਕੁਝ ਅੱਜ ਸਾਡੇ ਕੋਲ ਉਹ ਵਿਸਰ ਗਿਆ, ਅੱਜ ਸਾਡੀਆਂ ਨਾਨੇ ਨਾਨੀਆਂ ਕੋਲ ਵੀ ਵਕਤ ਨਹੀਂ ਹੈ
ਕਿ ਆਪਣੇ ਦੋਹਤੇ ਦੋਹਤੀਆਂ ਨੂੰ ਪੋਤੇ ਪੋਤੀਆਂ ਨੂੰ ਕਿਤੇ ਕੋਲ ਬਿਠਾ ਕੇ ਅਸੀਂ ਸਾਖੀਆਂ ਸੁਣਾ ਸਕੀਏ, ਤੇ ਉਹ ਦਾਦੇ ਦਾਦੀ ਵੀ ਕਿਵੇਂ, ਨਾਨੇ ਨਾਨੀ ਵੀ ਕਿੱਦਾਂ ਭਾਲਣ ਆਪਣੇ ਬੱਚਿਆਂ ਨੂੰ। ਹੁਣ ਇੱਕ ਨੂੰਹ ਨੂੰ ਆਪਣੇ ਸਹੁਰੇ ਦੇ ਕੋਲੋਂ ਆਪਣੀ ਸੱਸ ਦੇ ਕੋਲੋਂ ਮੁਸ਼ਕ ਆਉਂਦਾ ਤੇ ਨਿਆਣਿਆਂ ਨੂੰ ਯਹਿਰ ਮਨਾਂ ਦੇ ਵਿੱਚ ਭਰਿਆ ਜਾਂਦਾ, ਉਹ ਦਾਦੇ ਦਾਦੀ ਕੋਲ ਨਾ ਜਾ ਕੇ ਬੇਟੋ ਥੁੱਕਦੇ ਆ, ਉਹ ਖੰਘਦੇ ਰਹਿੰਦੇ ਆ, ਤੁਹਾਨੂੰ ਕਿਤੇ ਬਿਮਾਰੀ ਨਾ ਲੱਗ ਜਾਵੇ। ਗੁਰੂ ਪਿਆਰਿਓ, ਲੱਗਦਾ ਨਹੀਂ ਅਸੀਂ ਆਉਣ ਵਾਲੀ ਨਸਲ ਦੇ ਵਿੱਚ ਇੱਕ ਯਹਿਰ ਵੀ ਪੈਦਾ ਕਰ ਰਹੇ ਹਾਂ ਆਪਣੇ ਬੱਚਿਆਂ ਦੇ ਵਿੱਚ? ਨਾਨੇ ਨਾਨੀਆਂ ਤੋਂ, ਦਾਦੇ ਦਾਦੀਆਂ ਤੋਂ ਅੱਜ ਆਪਣੇ ਨਿਆਣਿਆਂ ਨੂੰ ਦੂਰ ਕੀਤਾ ਜਾ ਰਿਹਾ, ਔਰ ਦਾਦੇ ਦਾਦੀਆਂ ਦੇ ਕਮਰਿਆਂ ਦੇ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਜਾਣ ਨਹੀਂ ਦਿੱਤਾ ਜਾਂਦਾ। ਇਹ ਖੰਘਦਾ ਆ, ਇਹ ਥੁੱਕਦਾ ਆ, ਔਰ ਉਹਨਾਂ ਦੇ ਕੋਲੋਂ ਤੇਲ ਦਾ ਮੁਸ਼ਕ ਆਉਂਦਾ, ਇਹ ਤੇਲ ਦੀ ਮਾਲਿਸ਼ ਕਰਦੇ ਰਹਿੰਦੇ, ਏਦਾਂ ਦਾ ਬੱਚਿਆਂ ਨੂੰ ਸਿਖਾਇਆ ਜਾਂਦਾ। ਤੇ ਹੁਣ ਨਾਨੇ ਨਾਨੀ ਨੇ ਵਿਚਾਰੇ ਨੇ ਕਿੱਥੋਂ ਆ ਕੇ ਨਿਆਣਿਆਂ ਨੂੰ ਸਿੱਖਿਆ ਦੇ ਦੇਣੀ ਆ? ਪਿਆਰਿਓ, ਯਾਦ ਰੱਖਿਓ, ਜੇ ਅੱਜ ਦਾਦੇ ਦਾਦੀ ਕੋਲੋਂ ਮੁਸ਼ਕ ਆਉਂਦਾ ਨਾ ਮੇਰੀਓ ਭੈਣੋ, ਇਹ ਸਮਾਂ ਸਾਡੇ ਤੇ ਵੀ ਆਉਣ ਵਾਲਾ, ਔਰ ਜਿਹਨਾਂ ਖਾਸ ਕਰਕੇ ਜਿਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਨਾ, ਇੱਥੇ ਤੇ ਪਰਵਾਹ ਹੀ ਨਹੀਂ, ਇੱਥੇ ਤੇ ਬਸ ਹੋਰ ਦੋ ਚੌਵਾਂ ਸਾਲਾਂ ਦੇ ਵਿੱਚ ਇਹ ਸਮਾਂ ਸਾਡੇ ਉੱਤੇ ਵੀ ਆ ਜਾਣਾ। ਏਡਾ ਨਫ਼ਰਤ ਨਾ ਬੀਜੀਏ ਆਪਣੇ ਨਿਆਣਿਆਂ ਦੇ ਯਹਿਰ ਮਨਾਂ ਦੇ ਅੰਦਰ ਕਿ ਉਹ ਆਪਣੇ ਦਾਦੇ ਦਾਦੀਆਂ ਤੇ ਨਾਨੇ ਨਾਨੀਆਂ ਨੂੰ ਨਫ਼ਰਤ ਕਰਨ ਲੱਗ ਪੈਣ। ਔਰ ਅੱਜ ਇਹ ਸਾਰਾ ਕੁਝ ਹੋ ਰਿਹਾ, ਅੱਜ ਬੱਚਿਆਂ ਦੇ ਕਮਰੇ ਅਲੱਗ ਬਣਾ ਦਿੱਤੇ ਗਏ, ਸੀਪਰੇਟ ਬੱਚਿਆਂ ਦੇ ਵਿੱਚ, ਇਹਨਾਂ ਦੀ ਜੀ ਪ੍ਰਾਈਵੈਂਸੀ ਹੈ। ਹੁਣ ਗੁਰੂ ਪਿਆਰੇ, ਉਹ ਪ੍ਰਾਈਵੈਂਸੀ ਨੇ ਸਾਡੇ ਬੇੜੇ ਡੋਬ ਕੇ ਰੱਖ ਦਿੱਤੇ ਆ। ਹੁਣ ਬੱਚਿਆਂ ਦੇ ਕੋਲ ਫੋਨ ਫੜੇ ਹੋਏ ਆ, ਚਾਰ ਜੀ ਆ, ਇੱਕ ਸਾਡੀ ਧੀ ਆ, ਇੱਕ ਸਾਡਾ ਪੋਤਿਆ, ਪਤੀ ਪਤਨੀ ਆ, ਅਸੀਂ ਚਾਰ ਜੀ ਆ, ਚੌਹਾਂ ਦੇ ਸਾਡੇ ਵੱਖਰੇ ਵੱਖਰੇ ਕਮਰੇ ਹੋ ਗਏ ਆ। ਨਹੀਂ ਤੇ ਇੱਕ ਇੱਕ ਕਮਰੇ ਦੇ ਵਿੱਚ ਅੱਠ ਅੱਠ ਦਸ ਦਸ ਜੀ ਪਿਆ ਕਰਦੇ ਸੀ, ਔਰ ਉੱਥੇ ਸੋਇਆ ਕਰਦੇ ਸੀ, ਗੱਲਾਂ ਬਾਤਾਂ ਕਰਿਆ ਕਰਦੇ ਸੀ। ਉਦੋਂ ਕੋਈ ਪ੍ਰਾਈਵੈਂਸੀ ਨਹੀਂ ਸੀ ਹੁੰਦੀ, ਜੋ ਆਪ ਹੈ ਉਹੀ ਸਾਡੇ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ, ਕੁਝ ਚੰਗੀ ਸਿੱਖਿਆ ਦਿੱਤੀ ਜਾਂਦੀ ਸੀ। ਹੁਣ ਗੁਰੂ ਪਿਆਰਿਓ, ਸਾਡੇ ਬੱਚੇ ਕਮਰਿਆਂ ਦੇ ਵਿੱਚ, ਅਲੱਗ ਅਲੱਗ ਕਮਰਿਆਂ ਦੇ ਵਿੱਚ ਉਹ ਕੀ ਗੱਲਾਂ ਕਰਦੇ ਆ, ਉਹ ਕਿਹਦੇ ਨਾਲ ਗੱਲਾਂ ਕਰਦੇ ਆ, ਸਾਨੂੰ ਕੋਈ ਪਤਾ ਨਹੀਂ। ਤੇ ਗੁਰੂ ਪਿਆਰਿਓ, ਉਦਣ ਫਿਰ ਅਸੀਂ ਅੱਖਾਂ ਮਲਦੇ ਰਹਿ ਜੀ ਦਾ ਜਦੋਂ ਸਾਡੇ ਧੀ ਪੁੱਤ ਸਾਨੂੰ ਪੁੱਛਦੇ ਨਹੀਂ ਵੀ ਅਸੀਂ ਕੀ ਕਰਨ ਲੱਗੇ ਹਾਂ। 18 ਸਾਲ ਤੋਂ ਬਾਅਦ ਉਹ ਕਹਿੰਦਾ, ਬੇਬੇ ਤੇਰੀ ਮਰਜ਼ੀ ਹੈ, ਤੂੰ ਕਿੱਥੇ ਜੀਣਾ, ਔਰ ਮੇਰੇ ਆਪਣਾ ਹੱਕ ਹੈ ਇੱਥੇ 18, ਤੁਹਾਨੂੰ ਤਾਂ ਸਾਰਾ ਪਤਾ ਹੈ ਨਾ, ਇੱਥੇ 18 ਸਾਲਾਂ ਤੋਂ ਬਾਅਦ ਨਿਆਣੇ ਆਪਣੀ ਮਰਜ਼ੀ ਕਰ ਸਕਦੇ ਆ, ਤੁਸੀਂ ਉਹਨਾਂ ਦੇ ਉੱਤੇ ਕੋਈ ਜ਼ੋਰ ਜ਼ਬਰ ਨਹੀਂ ਕਰ ਸਕਦੇ। ਤੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੇ ਨਿਆਣੇ ਇੱਕੋ ਜਿਹੇ ਹੁੰਦੇ ਆ, ਔਰ ਮੁਬਾਰਕ ਗੁਰਸਿੱਖਾਂ ਦੇ, ਤੁਹਾਡੇ ਵਿੱਚ ਗੁਰਸਿੱਖ ਬੈਠੇ ਨੇ, ਤੁਹਾਡੇ ਬੱਚੇ ਤੁਹਾਡੇ ਸਾਈਂ ਵੀ ਜੀਂਦੇ ਆ, ਇੱਦਾਂ ਦੀ ਗੱਲ ਨਹੀਂ ਵੀ ਸਾਰੇ ਇੱਕੋ ਜਿਹੇ ਆ। ਪਰ ਜਿਹਨਾਂ ਬੱਚਿਆਂ ਨੂੰ ਚੰਗੇ ਸੰਸਕਾਰ ਮਿਲੇ ਹੋਣ, ਉਹ ਕਦੀ ਆਪਣੇ ਦਾਦੇ ਦਾਦੀ ਤੋਂ ਦੂਰ ਨਹੀਂ ਪੈਂਦੇ, ਉਹਨਾਂ ਦੇ ਕੋਲ ਬੈਠਿਆ ਕਰਦੇ ਆ, ਉਹਨਾਂ ਕੋਲ ਗੱਲਾਂ ਕਰਦੇ ਆ। ਗੁਰੂ ਪਿਆਰਿਓ, ਜਿੰਨਾ ਚਿਰ ਮਾਪੇ ਸਿਰ ਦੇ ਉੱਤੇ ਆ ਨਾ, ਤੁਸੀਂ ਉਹਨਾਂ ਚਿਰ ਦੁਨੀਆਂ ਦੇ ਬਾਦਸ਼ਾਹ ਹੋ। ਮਾਪੇ ਨੂੰ ਕੁਛ ਨਹੀਂ ਚਾਹੀਦਾ, ਤੁਹਾਡੇ ਪੈਸੇ ਨਹੀਂ ਚਾਹੀਦੇ, ਬਸ ਕੰਮ ਤੋਂ ਆਉਂਦੇ ਆ ਬਾਪੂ ਦੇ ਕੋਲ, ਬੇਬੇ ਦੇ ਕੋਲ ਬੈਠ ਕੇ ਇੰਨਾ ਹੀ ਪੁੱਛ ਲਿਆ, ਬਾਪੂ ਕਿੱਦਾਂ, ਠੀਕ ਆ? ਬਾਪੂ ਦਾ ਸਾਰਾ ਥਕੇਵਾਂ ਲੈ ਜਾਂਦਾ, ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ। ਤੇ ਵੈਰਿਓ, ਉਹ ਜਿਹੜੀਆਂ ਅਸੀਸਾਂ ਦਿੰਦੇ ਆ, ਉਹ ਜਿਹੜੀਆਂ ਅਸੀਸਾਂ ਦਿੰਦੇ ਆ ਨਾ, ਬਸ ਉਹ ਸਿੱਧੀਆਂ ਰੱਬ ਦੀਆਂ ਅਸੀਸਾਂ ਹੁੰਦੀਆਂ, ਜਿਹੜੀਆਂ ਕਿਤੇ ਉਹਨਾਂ ਆਪਣੇ ਬਜ਼ੁਰਗਾਂ ਦੇ ਕੋਲੋਂ ਅਸੀਸਾਂ ਲੈ ਲਈਏ। ਤੇ ਗੁਰੂ ਪਿਆਰਿਓ, ਜੇ ਕਿਤੇ ਦੁਆਵਾਂ ਲੈਣ ਤੇ ਆ ਗਏ, ਤੇ ਬਜ਼ੁਰਗਾਂ ਦੀਆਂ ਦੁਆਵਾਂ ਜਿਹੜੀਆਂ ਅਸਮਾਨਾਂ ਨਾਲ ਕਾਲਾ ਕਰਕੇ ਰੱਖ ਦਿੰਦੀਆਂ, ਕਿਤੇ ਬਜ਼ੁਰਗਾਂ ਦੀਆਂ ਦੁਆਵਾਂ ਨਾ ਲਿਆ ਕਰੀਏ, ਇਹਨਾਂ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦੇ ਕੋਲ ਬਾਲਿਆ ਕਰੀਏ। ਇਹਨਾਂ ਨੂੰ ਕਹੋ ਵੀ ਬਾਪੂ ਮੇਰੇ ਕੋਲ ਟਾਈਮ ਨਹੀਂ, ਮੈਂ ਸਾਰੀ ਦਿਹਾੜੀ ਕੰਮ ਤੇ ਰਹਿੰਦੀ ਹਾਂ, ਜਾਂ ਸਰਦਾਰ ਜੀ ਮੈਂ ਸਾਰੀ ਦਿਹਾੜੀ ਕੰਮ ਤੇ ਰਹਿੰਦਾ। ਬਾਪੂ ਤੂੰ ਗੁਰੂ ਅਰਜਨ ਦੇਵ ਜੀ ਦੀ ਗਾਥਾ ਸੁਣਾ ਦਿਆ ਕਰ, ਤੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹਨਾਂ ਬੱਚਿਆਂ ਦੇ ਕੋਲ ਜ਼ਿਕਰ ਕਰਿਆ ਕਰ, ਤੂੰ ਦੱਸਿਆ ਕਰ ਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਕਿੱਦਾਂ ਚੱਲਿਆ ਸੀ, ਤੇ ਕਲਗੀਆਂ ਵਾਲੇ ਦੇ ਦੋ ਫਰਜੰਦ ਨੀਆਂ ਦੇ ਵਿੱਚ ਜਕਾਰੇ ਛੱਡਦੇ ਕਿਵੇਂ ਸ਼ਹੀਦ ਹੋ ਗਿਆ ਸੀ, ਉਹ ਆਪਣੇ ਧਰਮ ਤੋਂ ਡੋਲੇ ਨਹੀਂ ਸੀ। ਇਹ ਗੱਲਾਂ ਬਜ਼ੁਰਗਾਂ ਨੂੰ ਦੱਸਣ ਦੀ ਜ਼ਰੂਰਤ ਸੀ, ਪਰ ਬਜ਼ੁਰਗ ਵੀ ਵਿਚਾਰੇ ਮਜਬੂਰ ਹੋ ਗਏ, ਕਿਉਂਕਿ ਅਸੀਂ ਨਿਆਣੇ ਨਹੀਂ ਬਜ਼ੁਰਗਾਂ ਦੇ ਕੋਲ ਜਾਣ ਦਿੱਤੇ। ਖੈਰ, ਇਹ ਬੱਚਾ ਹਕੀਕਤ ਰਾਏ ਆਪਣੇ ਨਾਨੀ ਨਾਨੇ ਦੇ ਕੋਲੋਂ, ਨਾਨਕਿਆਂ ਦੇ ਕੋਲੋਂ ਸ਼ਹੀਦਾਂ ਦੀਆਂ ਗਥਾਵਾਂ ਸੁਣਦਾ ਆਇਆ ਸੀ, ਔਰ ਇਹਦੇ ਅੰਦਰ ਇੱਕ ਸਿੱਖੀ ਕੁੱਟ ਕੁੱਟ ਕੇ ਭਰੀ ਹੋਈ ਸੀ। ਹੁਣ ਪਿਆਰਿਓ, ਸਕੂਲ ਦੇ ਵਿੱਚ ਜਾਂਦਾ ਹੈ, ਔਰ ਬਾਕੀ ਬੱਚਿਆਂ ਦੇ ਨਾਲੋਂ ਹਰ ਗੱਲ ਨੂੰ ਇਹ ਛੇਤੀ ਫਾਲੋ ਕਰਦਾ ਹੈ, ਬੜੀ ਛੇਤੀ ਇਹਨੇ ਸਿੱਖ ਲਿਆ। ਤੇ ਕੁਦਰਤੀ ਗੱਲ ਹੈ, ਇਹਦੇ ਪ੍ਰਤੀ ਮੁਸਲਮਾਨ ਬੱਚਿਆਂ ਦੇ ਵਿੱਚ ਨਫ਼ਰਤ ਭਰ ਗਈ ਹੈ। ਇਹਨੂੰ ਹਰ ਦਿਨ ਤੰਗ ਕੀਤਾ ਜਾਂਦਾ, ਕੁਛ ਨਾ ਕੁਛ ਕਹਿ ਕੇ ਚੜਾਇਆ ਜਾਂਦਾ। ਇੱਕ ਦਿਨ ਕੋਈ ਧਾਰਮਿਕ ਦਿਹਾੜਾ ਸੀ ਹਿੰਦੂਆਂ ਦਾ, ਔਰ ਉਸ ਦਿਨ ਇਹ ਹਕੀਕਤ ਰਾਏ ਨਵੇਂ ਕੱਪੜੇ ਪਾ ਕੇ ਆ ਗਿਆ, ਤੇ ਹੁਣ ਗੁਰੂ ਪਿਆਰਿਓ ਮੁਸਲਮਾਨ ਬੱਚੇ ਚਿੜਦੇ ਆ,
ਹੁਣ ਇਹਨੂੰ ਕੁਛ ਨਾ ਕੁਛ ਕਹਿ ਕੇ ਤੰਗ ਕਰਦੇ ਆ, ਲੇਕਿਨ ਇਹਦਾ ਟੀਚਰ ਕਲਾਸ ਦੇ ਵਿੱਚ ਹੀ ਹੁਣ ਇਹ ਅੜੀਕ ਕਰ ਰਿਹਾ ਵੀ ਜਦੋਂ ਟੀਚਰ ਚਲਿਆ ਜਾਵੇਗਾ ਇਹਨੂੰ ਅਸੀਂ ਤੰਗ ਬਾਅਦ ਚ ਕਰਾਂਗੇ। ਹੁਣ ਟੀਚਰ ਜਾਲਮਖਾ ਛੁੱਟੀ ਕਰਕੇ ਜਦੋਂ ਚਲਾ ਗਿਆ ਨਾ, ਇਹਨਾਂ ਬੱਚਿਆਂ ਨੇ ਬਾਕੀ ਹਿੰਦੂ ਬੱਚਿਆਂ ਨੂੰ, ਹਕੀਕਤ ਰਾਜ ਦੇ ਨਾਲ ਹੋਰ ਵੀ ਬੱਚੇ ਸਨ, ਇਹਨਾਂ ਨੂੰ ਤੰਗ ਕਰਨਾ, ਦੇਵੀ ਦੇਵਤਿਆਂ ਨੂੰ ਗਾਲਾਂ ਕੱਢਣੀਆਂ, ਮੰਦੇ ਸ਼ਬਦ ਬੋਲਣੇ ਇਹਨਾਂ ਨੇ ਸ਼ੁਰੂ ਕਰਤੇ। ਗੁਰੂ ਪਿਆਰਿਓ, ਕਿਸੇ ਦੇ ਧਰਮ ਨੂੰ ਠੀਕ ਹੈ ਆਪਣਾ ਧਰਮ ਜਿਹਦੇ ਵਿੱਚ ਅਸੀਂ ਆ ਸਾਨੂੰ ਪੱਕੇ ਰਹਿਣਾ ਚਾਹੀਦਾ, ਪਰ ਸਾਡਾ ਇਹ ਵੀ ਹੱਕ ਨਹੀਂ ਅਸੀਂ ਕਿਸੇ ਦੇ ਧਰਮ ਨੂੰ ਕੋਈ ਮੰਦਾ ਚੰਗਾ ਬੋਲੀਏ, ਨਹੀਂ ਬੋਲਣਾ ਚਾਹੀਦਾ। ਮੁਬਾਰਕ ਜਿਹਦਾ ਕੋਈ ਧਰਮ ਹੈ ਉਹ ਆਪਣੇ ਧਰਮ ਦੇ ਵਿੱਚ ਜੀਵੇ, ਅਸੀਂ ਜ਼ਰੂਰੀ ਨਹੀਂ ਅਸੀਂ ਸਾਰਿਆਂ ਨੂੰ ਅਸੀਂ ਸਿੱਖ ਬਣਾ ਲੈਣਾ।

ਰਾਏ ਦੇ ਮੂੰਹ ਦੇ ਵਿੱਚੋਂ ਬੀਬੀ ਫਾਤਮਾ ਦੇ ਉਲਟ ਕੋਈ ਅਚਾਨਕ ਬਚਨ ਨਿਕਲ ਗਿਆ। ਬੀਬੀ ਫਾਤਮਾ ਅਸਲਾਮ ਦੀ ਬੜੀ ਸਤਿਕਾਰਯੋਗ ਔਰਤ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦਾ ਨਾਂ, ਉਹਨਾਂ ਦੀ ਧੀ ਦਾ ਨਾਂ ਸੀ ਬੀਬੀ ਫਾਤਮਾ। ਨਾ ਚਾਹੁੰਦੇ ਹੋਏ ਵੀ ਹਕੀਕਤ ਰਾਏ ਦੇ ਮੂੰਹ ਦੇ ਵਿੱਚੋਂ ਇਹ ਕੋਈ ਮੰਦਾ ਸ਼ਬਦ ਬੋਲ ਨਿਕਲ ਗਿਆ ਤੇ ਹੁਣ ਇਹ ਬੱਚੇ ਕਿਸ ਤਰ੍ਹਾਂ ਇਸ ਹਕੀਕਤ ਰਾਏ ਦੇ ਉੱਤੇ ਕਹਿਰ ਕਮਾਉਂਦੇ ਨੇ ਔਰ ਇਹਦੇ ਨਾਲ ਕਿੱਦਾਂ ਲੜਦੇ ਝਗੜਦੇ ਨੇ। ਉੱਥੇ ਕੀ ਭਾਣਾ ਬੀਤਦਾ? ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ ਇਉਂ ਸਾਂਝੀਆਂ।

तस्बी जनूनी फिरका प्रस्त कट्टड़ मुसलमाना दा इस्लाम दा राज सी प्यारियो। धक्केशाही हर एक मनुख दे नाल हुंदी सी। और सतसंग जी इथों तक जे गुनाह अपना भी किया ना उन्हां दा किसे दा ते अपने गुनाह नूं भी दूजे दे मथे दे उत्ते मड़ के उन्हूं सजा देण वास्ते तैयार हो जांदे सन। इदां दा कट्टर ते शराई फिरका प्रस्त लोकां दा हिंदुस्तान दे विच राज सी। जदों साडे बाबे इस पंजाब दे विच विचरे इन्हां लोकां दे नाल हथों पाई दस्त पंजा तलवारां तक गल्लां आईयां, आप मरे इन्हां दे मारे, ये साड्या बाबिआं दीआं दास्तानां। हुण गुरु प्यारिओ ये बाल हकीकत राय दस कु साल का है। इत्थे मैं एक ये भी गल दस दवां कि सतसंग जी समाज दे विच कई खामियां भी सन उदों, और जिहदे विच एक खामी सी बाल विआह दी। दस साल का बच्चा विआहिआ होइआ सी, साडे बजुर्गां नूं पता छोटी उम्र दे विच विआह कर देना बच्चे का बड़ा माण समझदे हुंदे, फकर समझदे हुंदे सी। और वड्डे घराणियां बारे खास करके अपने बच्चों के छोटे उम्र के विआह कर देते सी, ते जदों जवान हुंदे सी ना उदों मकलावे बाद विच लियांदे सी। और ये तुसी विआह ते मकलावे दी जिहड़े मेरी उम्र दे जां मेरे बजुर्ग सत्कारयोग बैठे उन्हां नूं पता विआह मकलावा, और साडे बच्चों नूं नौजवानों नूं अज नहीं इन्हां चीज़ां का पता। ਵਿਆਹ ਤੋਂ ਬਗਲਾ ਬਾਅਦ ਪੰਜ ਸੱਤ ਸੱਤ ਦਸ ਸਾਲ ਬਾਅਦ ਮਕਲਾਵਾ ਲਿਆ ਲਿਆਂਦਾ ਜਾਂਦਾ ਸੀ, ਭਾਵ ਜਿਹੜੀ ਨੂੰਹ ਨੂੰ ਵਿਆਹਿਆ ਔਰ ਉਹ ਜਦੋਂ ਆਪਸ ਵਿੱਚ 18-20 ਸਾਲ ਦੇ ਹੋ ਜਾਂਦੇ ਸੀ ਉਦੋਂ ਫਿਰ ਇਹ ਇਹਨਾਂ ਦਾ ਦੁਆਰਾ ਉਹਨੂੰ ਆਪਣੇ ਸਹੁਰੇ ਘਰ ਦੇ ਵਿੱਚ ਲਿਆ ਜਾਂਦਾ ਸੀ। ਇਸ ਬਾਲ ਹਕੀਕਤ ਦਾ ਵਿਆਹ ਜਿਹੜਾ ਉਹ ਸਿੱਖ ਪਰਿਵਾਰ ਦੇ ਵਿੱਚ ਹੋ ਚੁੱਕਾ ਹੈ। ਵਡਾਲੇ ਦੇ ਰਹਿਣ ਵਾਲੇ ਸਰਦਾਰ ਕਿਸ਼ਨ ਸਿੰਘ, ਮੱਲ ਸਿੰਘ ਤੇ ਦਲ ਸਿੰਘ, ਉਹਨਾਂ ਦੀ ਧੀ ਸੀ ਦੁਰਗਾ, ਦੁਰਗੀ ਸੀ ਉਹਦਾ ਨਾਂ, ਆਪਣੀ ਬੱਚੀ ਦੇ ਨਾਲ ਇਸ ਬਾਲ ਹਕੀਕਤ ਰਾਏ ਦਾ ਵਿਆਹ ਕਰ ਦਿੱਤਾ ਸੀ। ਹੁਣ ਗੁਰੂ ਪਿਆਰਿਓ ਇਹਦੇ ਸਹੁਰੇ ਵੀ ਸਿੱਖ ਨੇ, ਇਹਦੇ ਨਾਨਕੇ ਵੀ ਸਿੱਖ ਨੇ, ਤੇ ਇਸ ਵੇਲੇ ਬੱਚਿਆਂ ਦੇ ਨਾਲ ਇਹਦੀ ਲੜਾਈ ਹੋ ਜਾਂਦੀ ਹੈ ਸਕੂਲ ਦੇ ਵਿੱਚ, ਮਾੜੀ ਮੋਟੀ ਤੂੰ ਤੂੰ ਮੈਂ ਤੋਂ, ਆਖਰ ਗੱਲ ਵੱਧਦੀ ਵੱਧਦੀ ਇੱਥੋਂ ਤੱਕ ਹੱਥੋਂ ਪਾਈ ਦੇ ਉੱਤੇ ਆ ਜਾਂਦੀ ਹੈ। ਹੁਣ ਬੱਚਿਆਂ ਨੇ ਦੇਵੀ ਨੂੰ ਕੁਝ ਮੰਦੇ ਸ਼ਬਦ ਬੋਲੇ ਤੇ ਇਹਨੇ ਬੀਬੀ ਫਾਤਮਾ ਨੂੰ ਬੋਲ ਦਿੱਤੇ, ਰਿਹਾ ਨਾ ਗਿਆ ਬੱਚੇ ਦੇ ਕੋਲ। ਪਰ ਧੱਕਾ ਜਿਹੜਾ ਸੀ ਉਸ ਵੇਲੇ ਮੁਸਲਮਾਨ ਬੱਚਿਆਂ ਵੱਲੋਂ ਕੀਤਾ ਗਿਆ ਸੀ। ਹੁਣ ਗੁਰੂ ਪਿਆਰਿਓ ਜਦੋਂ ਬੀਬੀ ਫਾਤਮਾ ਦੇ ਵਰਖਿਲਾਫ ਇਹਨੇ ਕੋਈ ਬਚਨ ਬੋਲਿਆ ਨਾ, ਉਹਨਾਂ ਸਾਰਿਆਂ ਨੇ 10-12 ਜਾਣਿਆਂ ਨੇ ਇਸ ਬਾਲ ਹਕੀਕਤ ਰਾਏ ਨੂੰ ਫੜ ਕੇ ਇਹਨੂੰ ਕੁੱਟਿਆ, ਮਾਰਿਆ, ਝੰਬਿਆ, ਇਹਦੇ ਲੀੜੇ ਪਾੜ ਦਿੱਤੇ, ਕੁਸਨੋ ਮੁੱਕੀ ਹੁੰਦੇ ਹੋਏ ਮੂੰਹ ਦੇ ਉੱਤੇ ਜ਼ਖਮ ਕਰ ਦਿੱਤੇ, ਪਿੰਡੇ ਦੇ ਉੱਤੇ ਜ਼ਖਮ ਕਰ ਦਿੱਤੇ। ਆਖਰ ਬਾਲ ਇਹ ਬੱਚਾ ਆਪਣੇ ਘਰ ਦੇ ਵਿੱਚ ਰੋਂਦਾ ਕਰਲਾਉਂਦਾ ਗਿਆ, ਬਾਪ ਘਰੇ ਨਹੀਂ ਸੀ, ਮਾਂ ਇਕੱਲੀ ਗੌਰਾਂ ਘਰੇ ਸੀ, ਬੱਚੇ ਦੇ ਹਾਲਾਤ ਦੇਖ ਕੇ ਮਾਂ ਦੀ ਧਾਹ ਨਿਕਲ ਗਈ ਹੈ। ਗੁਰੂ ਪਿਆਰਿਓ ਮਾਪੇ ਬੱਚਿਆਂ ਦੇ ਸਾਈਂ ਜੀਂਦੇ ਆ, ਕਿਸੇ ਬੱਚੇ ਨੂੰ ਕੁਛ ਹੋ ਜਾਵੇ ਮਾਪਿਆਂ ਦੇ ਪ੍ਰਾਣ ਨਿਕਲਣ 'ਤੇ ਆ ਜਾਂਦੇ ਆ, ਔਰ ਜਿਹੜਾ ਬੱਚਾ ਕਿਤੇ ਪਿਛਲੀ ਉਮਰੇ ਜਾ ਕੇ ਲਿਆ ਹੋਵੇ ਔਰ ਉਹਦੇ ਬਾਬ 'ਤੇ ਮਾਪਿਆਂ ਨੂੰ ਪੁੱਛਿਆ ਜਾ ਸਕਦਾ ਨਾ, ਉਹ ਦੂਜੇ ਦੀ ਜਾਨ ਲੈਣ ਵਾਸਤੇ ਤਿਆਰ ਹੋ ਜਾਂਦਾ, ਮੇਰੇ ਬੱਚੇ ਦੇ ਉੱਤੇ ਤੁਸੀਂ ਉਂਗਲੀ ਉਟਾਈ ਕਿੱਦਾਂ। ਔਰ ਬੱਚਾ ਬੜਾ ਭੋਲਾ ਜਿਹਾ, ਕੋਮਲ ਜਿਹਾ, ਤੇ ਪੜ੍ਹਾਈ ਦੇ ਵਿੱਚ ਬੜਾ ਅਵਲ ਦਰਜੇ ਦੇ ਉੱਤੇ ਆਉਣ ਵਾਲਾ, ਇਹ ਹਕੀਕਤ ਰਾਏ ਜਦੋਂ ਘਰ ਜਾਂਦਾ ਹੈ ਨਾ ਤੇ ਮਾਂ ਦੇਖ ਕੇ ਤਰਬ ਕੁੱਟਦੀ ਹੈ, ਹਕੀਕਤ ਇਹ ਕੀ ਹੋਇਆ, ਇਹ ਤੇਰੇ ਨਾਲ ਇਹ ਕਿਹਨੇ ਕੀਤਾ, ਤੇ ਹਕੀਕਤ ਰਾਏ ਨੇ ਸਾਰੀ ਗੱਲ ਸੱਚੀ ਸੱਚੀ ਦੱਸ ਦਿੱਤੀ ਹੈ, ਮਾਂ ਆਹ ਗੱਲ ਹੋਈ ਹੈ। ਤੇ ਗੁਰੂ ਪਿਆਰਿਓ ਮਾਂ ਠੰਡਾ ਜਿਹਾ ਹੋਕਾ ਭਰ ਕੇ ਕਹਿੰਦੀ ਹੈ, ਪੁੱਤ ਅਸੀਂ ਗੁਲਾਮ ਹਾਂ, ਉਹ ਦਾਤਾ ਉਹ ਪਰਮਾਤਮਾ ਕਿਤੇ ਭਲੀ ਕਰੇਗਾ, ਸਾਡੇ ਦਿਨ ਚੰਗੇ ਆਉਣਗੇ, ਔਰ ਇੱਥੇ ਤੇ ਅਸੀਂ ਡਰ ਡਰ ਕੇ ਦਿਨ ਕੱਟ ਰਹੇ, ਅਸੀਂ ਇਹਨਾਂ ਪਾਪੀਆਂ ਨੂੰ ਕਰ ਕੀ ਸਕਦੇ ਹਾਂ, ਤੇ ਦੂਜੇ ਪਾਸੇ ਆਵਾਂ ਮੈਂ। ਹੁਣ ਇਹ ਜਿਹੜੇ ਮੁਸਲਮਾਨਾਂ ਦੇ ਬੱਚੇ ਸੀ ਨਾ, ਇਹਨਾਂ ਸੋਚਿਆ ਬਈ ਹਕੀਕਤ ਰਾਏ ਘਰੇ ਦੱਸੇਗਾ ਜਾ ਕੇ, ਤੇ ਘਰ ਦੇ ਅੜਾਮਾ ਲੈ ਕੇ ਮੌਲਵੀ ਪਾਸ ਜਾਣਗੇ, ਤੇ ਮੌਲਵੀ ਕੱਲ੍ਹ ਨੂੰ ਸਾਨੂੰ ਝਟਕੇਗਾ, ਤੇ ਕਿਉਂ ਨਾ ਗੁਰੂ ਪਿਆਰਿਓ ਨਾਲੇ ਚੋਰ ਨਾਲੇ ਚਤਰ ਵਾਲੀ ਕਹਾਣੀ ਇਹਨਾਂ ਕਰਤੀ, ਪਹਿਲਾਂ ਹੀ ਸਿੱਧੇ ਮੌਲਵੀ ਦੇ ਘਰੇ ਜਾ ਵੜਦੇ ਨੇ, ਇਹਦਾ ਨਾਂ ਜਾਬਰ ਖਾਂ ਆ, ਇਹ ਸਿੱਧੇ ਇਹ 10-12 ਜਾਣੇ ਇਕੱਠੇ ਹੋ ਕੇ ਇਹ ਸ਼ਿਕਾਇਤ ਲਾਉਣ ਵਾਸਤੇ ਮੌਲਵੀ ਦੇ ਪਹਿਲਾਂ ਹੀ ਜਾ ਕੇ ਕੰਨ ਭਰਦੇ ਨੇ, ਕਹਿੰਦੇ ਮੌਲਵੀ ਸਾਹਿਬ ਅੱਜ ਸਕੂਲ ਦੇ ਵਿੱਚ ਚੰਗਾ ਨਹੀਂ ਹੋਇਆ, ਕਲਾਸ ਵਿੱਚ ਚੰਗਾ ਨਹੀਂ ਹੋਇਆ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਉਹ ਜਿਹੜਾ ਹਿੰਦੂਆਂ ਦਾ ਮੁੰਡਾ ਹਕੀਕਤ ਰਾਏ ਹੈ, ਉਹਨੇ ਅਸੀਂ ਤੇ ਅਚਾਨਕ ਗੱਲਾਂ ਬਾਤਾਂ ਕਰ ਰਹੇ ਸਾਂ ਕਿ ਤੁਸੀਂ ਪੱਥਰਾਂ ਦੀਆਂ ਪੂਜਾ ਕਰਦੇ ਹੋ, ਤੁਸੀਂ ਮੜੀਆਂ ਦੇ ਉੱਤੇ ਜਾਂਦੇ ਹੋ, ਮਸਾਣਾਂ ਦੇ ਉੱਤੇ ਜਾਂਦੇ ਹੋ, ਔਰ ਪੱਥਰਾਂ ਨੂੰ ਤੁਸੀਂ ਆਪਣੇ ਭਗਵਾਨ ਪੂਜ ਮੰਨਦੇ ਹੋ,
ਕਹਿੰਦੇ ਸਿਰਫ ਅਸੀਂ ਤੇ ਇੰਨਾ ਹੀ ਆਖਿਆ ਸੀ ਤੇ ਉਹਨਾਂ ਬੀਬੀ ਫਾਤਮਾ ਨੂੰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਕੱਢ ਦਿੱਤੀਆਂ, ਪਤਾ ਨਹੀਂ ਉਸ ਪਾਪੀ ਨੇ ਕਿੰਨੇ ਕੁ ਸ਼ਬਦ ਬੋਲੇ ਆ। ਕਹਿੰਦੇ ਅਸੀਂ ਸਮਝਾਉਂਦਾ ਰਹੇ ਵੀ ਬੀਬੀ ਫਾਤਮਾ ਨੂੰ ਕੁਝ ਨਾ ਆਖ, ਅਸੀਂ ਜਾ ਕੇ ਮੌਲਵੀ ਸਾਹਿਬ ਦੇ ਕੋਲ ਸ਼ਿਕਾਇਤ ਕਰਾਂਗੇ ਤੇਰੀ ਵੀ ਤੂੰ ਬੀਬੀ ਫਾਤਮਾ ਨੂੰ ਜਾ ਕੇ ਤੂੰ ਏਦਾਂ ਦੇ ਸ਼ਬਦ ਬੋਲਿਆ। ਤੇ ਕਹਿੰਦਾ ਉਹ ਅੱਗਿਓਂ ਆਕੜ ਕੇ, ਹੁਣ ਗੁਰੂ ਪਿਆਰਿਓ ਬੱਚੇ ਕਿੱਦਾਂ ਗੰਢ ਤੁੱਪ ਕਰਕੇ ਗੱਲ ਸਮਝਾ ਰਹੇ ਨੇ ਇਸ ਮੌਲਵੀ ਨੂੰ, ਕਹਿੰਦੇ ਅੱਗਿਓਂ ਆਕੜ ਕੇ ਆਖਣ ਲੱਗਾ, ਕਹਿੰਦਾ ਮੇਰੇ ਨਾਨਕੇ ਵੀ ਸਿੱਖ ਨੇ ਤੇ ਮੇਰੇ ਸਹੁਰੇ ਵੀ ਸਿੱਖ ਨੇ, ਮੈਂ ਦੇਖ ਲੂੰਗਾ ਮੌਲਵੀ ਮੂਲਵੀ ਨੂੰ, ਜਾਓ ਜਿਹਨੂੰ ਮਰਜ਼ੀ ਦੱਸ ਦਿਓ ਜਾ ਕੇ। ਗੁਰੂ ਪਿਆਰਿਓ ਕੰਨ ਭਰ ਦਿੱਤੇ ਮੌਲਵੀ ਦੇ, ਕੰਨਾਂ ਦਾ ਕੱਚਾ ਮੌਲਵੀ ਉਸੇ ਵੇਲੇ ਆਖਦਾ ਕਹਿੰਦਾ ਜਾਓ ਫੜ ਕੇ ਲਿਆ ਕੇ ਆਓ ਹਕੀਕਤ ਰਾਏ ਨੂੰ, ਤੇ ਇਹਨਾਂ ਦੇ ਨਾਲ ਆਪਣਾ ਇੱਕ ਨੌਕਰ ਭੇਜ ਦਿੰਦਾ। ਹੁਣ ਗੁਰੂ ਪਿਆਰਿਓ ਬਾਲ ਹਕੀਕਤ ਹੱਲੇ ਵਿਚਾਰਾ ਘਰ ਦੇ ਵਿੱਚ ਆਪਣੇ ਜ਼ਖਮਾਂ ਨੂੰ ਮਾੜਾ ਮੋਟਾ ਉਹਦੀ ਮਾਂ ਠੀਕ ਕਰ ਰਹੀ ਸੀ, ਕੱਪੜੇ ਉਤਾਰ ਕੇ ਹੋਰ ਕੱਪੜੇ ਪਾ ਰਹੀ ਸੀ, ਦਿਲ ਦੇ ਵਿੱਚ ਹੌਕਾ ਸੀ ਮੇਰੇ ਇਕਲੌਤੇ ਪੁੱਤ ਦੇ ਨਾਲ ਇਹਨਾਂ ਨੇ ਮਾਰ ਝੰਬ ਕੀਤੀ ਹੈ, ਕੋਈ ਨਹੀਂ ਆ ਲੈਣ ਦੇ ਤੇਰੇ ਬਾਪ ਨੂੰ ਘਰੇ ਆ ਲੈਣ ਦੇ, ਉਹਨੂੰ ਆਪਾਂ ਦੱਸਦੇ ਹਾਂ ਤੇ ਮੌਲਵੀ ਨੂੰ ਸਾਰੀ ਗੱਲ ਇਹ ਜਾ ਕੇ ਦੱਸੇਗਾ, ਤੂੰ ਆਪਣੇ ਬਾਪ ਦੇ ਨਾਲ ਜਾਈ ਸਾਰੀ ਗੱਲ ਮੌਲਵੀ ਸਾਹਿਬ ਨੂੰ ਦੱਸੀ ਜਾ ਕੇ। ਐਡਾ ਨੇਰ ਨਹੀਂ ਪਿਆ ਸਾਡੇ ਨਾਲ, ਇੰਨੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਤੇ ਗੁਰੂ ਪਿਆਰਿਓ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਭਾਗ ਮੱਲ ਵੀ ਘਰੇ ਆ ਜਾਂਦਾ ਹੈ, ਤੇ ਭਾਗ ਮੱਲ ਵੀ ਆਪਣੇ ਬੱਚੇ ਦੇ ਹਾਲਤ ਦੇਖ ਕੇ ਆਪੇ ਤੋਂ ਬਾਹਰ ਹੋ ਜਾਂਦਾ, ਕਹਿੰਦਾ ਕੀ ਹੋਇਆ ਤੇ ਦੱਸਦਾ ਹੈ। ਤੇ ਗੁਰੂ ਪਿਆਰਿਓ ਕਹਿੰਦਾ ਮੈਂ ਹੁਣੇ ਹੀ ਜਾਂਦਾ ਮੌਲਵੀ ਦੇ ਪਾਸ, ਕਹਿੰਦਾ ਹਰ ਮਹੀਨੇ ਉਹਦੀ ਚੱਟੀ ਭਰੀ ਦੀ ਆ, ਪੈਸੇ ਦੇਈ ਦੇ ਹੱਲੇ, ਕਹਿੰਦਾ ਪਰਸੋਂ ਪੱਗ ਦੇ ਕੇ ਆਇਆ ਨਾਲ ਉੱਤੇ ਪੈਸੇ ਦਮੜੇ ਰੱਖ ਕੇ ਆਇਆ, ਅਸੀਂ ਮੁਫ਼ਤ ਵਿੱਚ ਬੱਚੇ ਨਹੀਂ ਪੜ੍ਹਾਉਂਦੇ, ਅਸੀਂ ਹਰ ਮਹੀਨੇ ਕੁਝ ਨਾ ਕੁਝ ਦਈਦਾ ਫੀਸਾਂ ਦਈਦੀਆਂ, ਸਾਡੇ ਬੱਚਿਆਂ ਨਾਲ ਇੱਦਾਂ ਧੱਕਾ ਕਿਉਂ ਹੋ ਰਿਹਾ। ਪਰ ਮਾਤਾ ਗੌਦਾ ਚੁੱਪ ਕਰਾਉਂਦੀ ਹੈ, ਕਹਿੰਦੀ ਸਵਾਮੀ ਸਾਡੀ ਗੁਲਾਮਾਂ ਦੀ ਕਿਹਨੇ ਸੁਣਨੀ ਆ, ਉਹਨਾਂ ਨੇ ਆਖਰ ਆਪਣੇ ਬੱਚਿਆਂ ਦਾ ਹੀ ਪੱਕ ਪੂਰਨਾ, ਐਦਾਂ ਗੱਲਾਂ ਬਾਤਾਂ ਕਰ ਰਿਹਾ ਸੀ ਤੇ ਬੱਚੇ ਗਲੀ ਦੇ ਵਿੱਚ ਦੀ ਰੌਲਾ ਪਾਉਂਦੇ ਹੋਏ, ਉਹ ਬੱਚੇ ਜਿਹੜੇ ਸ਼ਿਕਾਇਤ ਲੈ ਕੇ ਗਏ ਸਨ ਨਾ, ਉਹ ਗਲੀ ਦੇ ਵਿੱਚ ਦੀ ਰੌਲਾ ਪਾਉਂਦੇ ਹੋਏ ਭਾਗ ਮੱਲ ਦੇ ਬੂਹੇ ਦੇ ਅੱਗੇ ਆ ਜਾਂਦੇ ਤੇ ਨਾਲ ਇੱਕ ਨੌਕਰ ਵੀ ਆ ਜਾਂਦਾ, ਦਰਵਾਜ਼ਾ ਖੜਕਾਇਆ ਜਾਂਦਾ। ਭਾਗ ਮੱਲ ਅੱਗੇ ਆਉਂਦਾ, ਹਕੀਕਤ ਰਾਏ ਵੀ ਦਰਵਾਜ਼ੇ ਦੇ ਵਿੱਚ ਆ ਜਾਂਦਾ ਤੇ ਬੱਚੇ ਬੜੇ ਮਿਹਣੇ ਨਾਲ ਆਖਦੇ, ਕਹਿੰਦੇ ਚੱਲ ਹਕੀਕਤ ਦਿਆ ਬੱਚਿਆ, ਉਦੋਂ ਬੀਬੀ ਫਾਤਮਾ ਨੂੰ ਗਾਲਾਂ ਕੱਢਦਾ ਸੀ, ਹੁਣ ਚੱਲ ਮੌਲਵੀ ਸਾਹਿਬ ਦੇ ਪਾਸ, ਹੁਣ ਤੇਰੀ ਪੇਚੀ ਹੋਵੇਗੀ, ਹੁਣ ਤੈਨੂੰ ਦੱਸਣਗੇ ਮੌਲਵੀ ਸਾਹਿਬ ਕਿ ਬੀਬੀ ਫਾਤਮਾ ਨੂੰ ਕਿੱਦਾਂ ਚੰਗਾ ਬੰਦਾ ਬੋਲੀਦਾ। ਤੇ ਗੁਰੂ ਪਿਆਰਿਓ ਉਸ ਵੇਲੇ ਭਾਗ ਮੱਲ ਹੁਣਾਂ ਦੇ ਪੈਰਾਂ ਦੇ ਹੇਠੋਂ ਮਿੱਟੀ ਨਿਕਲ ਗਈ, ਤੇ ਨਾਲ ਨੌਕਰ ਨੇ ਵੀ ਦੱਸਤਾ, ਕਹਿੰਦਾ ਇਹਨੂੰ ਕਾਜੀ ਸਾਹਿਬ ਬੁਲਾ ਰਹੇ ਹੋ, ਅਸੀਂ ਇਹਨੂੰ ਲੈਣ ਵਾਸਤੇ ਆਇਆ। ਕਹਿੰਦਾ ਮੈਂ ਕੱਲ ਨੂੰ ਲੈ ਚੱਲਾਂਗਾ ਮੌਲਵੀ ਦੇ ਪਾਸ, ਨਾਲੇ ਬਹਿ ਕੇ ਗੱਲਬਾਤ ਦੱਸ ਦਵਾਂ। ਹੁਣ ਗੁਰੂ ਪਿਆਰਿਓ ਧੱਕੇ ਦੇ ਨਾਲ ਇਸ ਬੱਚੇ ਨੂੰ ਬਾਂਹ ਤੋਂ ਫੜਿਆ, ਮਗਰੇ ਮਗਰ ਭਾਗ ਮੱਲ ਤੇ ਗੌਰਾ ਜੀ ਵੀ ਚਲੇ ਜਾਂਦੇ ਆ। ਹੁਣ ਗੁਰੂ ਪਿਆਰਿਓ ਕਾਜੀ ਦੇ ਘਰੇ ਜਾ ਕੇ ਇਹਦੀ ਫੇਰ ਕੁੱਟਮਾਰ ਕੀਤੀ ਜਾਂਦੀ ਹੈ, ਝੰਬ ਕੀਤੀ ਜਾਂਦੀ ਮਾਪਿਆਂ ਦੇ ਸਾਹਮਣੇ। ਬੇਵਸ ਮਾਪੇ ਇੱਥੇ ਕੁਝ ਨਹੀਂ ਕਰ ਸਕਦੇ, ਗੁਲਾਮ ਹੈ ਨਾ ਉਹਨਾਂ ਦਾ ਰਾਜ ਹੈ। ਬਥੇਰੇ ਤਰਲੇ ਕਰਦੇ ਆ ਕਿ ਇਹਨਾਂ ਬੱਚਿਆਂ ਨੇ, ਠੀਕ ਹੈ ਸਾਡੇ ਬੱਚੇ ਨੇ ਜੇ ਕੋਈ ਗੁਨਾਹ ਕਰ ਵੀ ਦਿੱਤਾ ਤੇ ਇਹਨਾਂ ਬੱਚਿਆਂ ਨੇ ਉਦੋਂ ਵੱਧ ਸਜ਼ਾ ਮੌਲਵੀ ਸਾਹਿਬ ਦੇ ਦਿੱਤੀ ਆ, ਤੁਸੀਂ ਕਾਹਦੇ ਵਾਸਤੇ ਕੁੱਟਦੇ ਹੋ? ਪਰ ਨਾ ਹਟਿਆ, ਮੁੱਕੀਆਂ ਘਸੁੰਨਿਆਂ ਤੋਂ ਬਾਅਦ ਛਿੰਟਿਆਂ ਦੇ ਨਾਲ, ਵਾਂਸਾਂ ਦੀਆਂ ਸੋਟੀਆਂ ਦੇ ਨਾਲ ਉਹ ਛੋਟੇ ਬੱਚੇ ਬਾਲ ਹਕੀਕਤ ਦਾ ਚੰਮ ਉਧੇੜ ਕੇ ਰੱਖ ਦਿੰਦਾ। ਪਰ ਇਹ ਪਾਪੀ ਇਸੇ ਵੀ ਨਾ ਸਮਝਿਆ। ਇਸ ਤੋਂ ਅੱਗੇ ਸਿਆਲਕੋਟ ਦੇ ਵੱਡੇ ਨਵਾਬ ਦੇ ਪਾਸ ਅਮੀਰ ਬੇਗ, ਉਹਦਾ ਨਾਂ ਸੀ ਅਮੀਰ ਬੇਗ, ਦੇ ਕੋਲ ਇਹਦੀ ਪੇਚੀ ਹੋ ਜਾਂਦੀ ਹੈ। ਹੁਣ ਗੁਰੂ ਪਿਆਰਿਓ ਭਾਗ ਮੱਲ ਤੇ ਗੌਰਾਂ ਤਰਲੇ ਕਰਦੇ ਆ ਵੀ ਜੋ ਕੋਈ ਸਾਡੇ ਬੱਚੇ ਨਾਲ ਕਰ ਲਿਆ ਇੱਥੋਂ ਤੱਕ ਠੀਕ ਹੈ, ਤੁਸੀਂ ਅੱਗੇ ਕਾਹਤੋਂ ਸ਼ਿਕਾਇਤ ਵਾਸਤੇ ਲੋਕ ਲਾਉਣ ਵਾਸਤੇ ਜਾਂਦੇ ਹੋ? ਅਸੀਂ ਬੱਚੇ ਨੂੰ ਸਮਝਾਵਾਂਗੇ, ਠੀਕ ਹੈ ਜੇ ਸਾਡੀ ਬੱਚੇ ਨੇ ਕੋਈ ਗਲਤੀ ਕੀਤੀ ਹੈ ਉਹਦੀ ਸਜ਼ਾ ਇਹ ਭੁਗਤ ਲਈ ਹੈ। ਪਰ ਨਾ ਹਟੇ, ਕਹਿੰਦੇ ਇਹਨੂੰ ਲਾਹੌਰ ਤੱਕ ਪਹੁੰਚਾਵਾਂਗੇ, ਵੱਡੇ ਹਾਕਮ ਦੇ ਕੋਲ ਪਹੁੰਚਾਵਾਂਗੇ। ਇਹਨੇ ਏਦਾਂ ਦੀ ਗੁਸਤਾਖੀ ਕੀਤੀ ਆ ਵੀ ਇਹਨੂੰ ਮੌਤ ਦੀ ਸਜ਼ਾ ਦੇਣ ਤੋਂ ਵੀ ਇਹਨੂੰ ਸਜ਼ਾ ਘੱਟ ਹੈ, ਜੇ ਮੌਤ ਦੀ ਸਜ਼ਾ ਵੀ ਇਹਨੂੰ ਦੇ ਦਈਏ ਉਹ ਵੀ ਸਜ਼ਾ ਘੱਟ ਹੈ। ਹੁਣ ਅਮੀਰ ਬੇਗ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਸਤਸੰਗਤ ਜੀ ਅਮੀਰ ਬੇਗ ਦੇ ਸਾਹਮਣੇ ਉਹ ਬੱਚੇ ਫਿਰ ਪਿੱਛੇ ਪੇਸ਼ ਕੀਤੇ ਗਏ। ਬੱਚਿਆਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਆਹ ਇਹਨੇ ਕਲਾਸ ਦੇ ਵਿੱਚ ਗਲਤੀ ਕੀਤੀ ਆ, ਬੀਬੀ ਫਾਤਮਾ ਨੂੰ ਇਹਨੇ ਚੰਗੇ ਮੰਦੇ ਬੋਲ ਬੋਲੇ ਆ, ਤੇ ਇੱਥੋਂ ਤੱਕ ਇਹ ਆਪਣੇ ਸਹੁਰਿਆਂ ਤੇ ਨਾਨਕਿਆਂ ਦਾ ਡਰਾਵਾ ਵੀ ਕਾਜੀ ਸਾਹਿਬ ਨੂੰ ਦੇ ਰਿਹਾ ਹੈ। ਕਹਿੰਦਾ ਮੇਰੇ ਨਾਨਕੇ ਤੇ ਮੇਰੇ ਸਹੁਰੇ ਸਾਰੇ ਸਿੱਖ ਨੇ, ਅੰਮ੍ਰਿਤਧਾਰੀ ਨੇ, ਜਿਹੜਾ ਕੋਈ ਮੌਲਵੀ ਮੂਲਵੀ ਮਾੜਾ ਮੋਟਾ ਵਰਾਪਰਾ ਕਰੇਗਾ ਮੈਂ ਦੇਖੀ ਜਾ ਕੇ ਜਦੋਂ ਦੱਸਿਆ ਤੇ ਉਹਨਾਂ ਨੇ ਮੌਲਵੀ ਨੂੰ ਵੀ ਸੈੱਟ ਕਰ ਦੇਣਾ। ਇੱਦਾਂ ਦੀਆਂ ਗੱਲਾਂ ਜਦੋਂ ਦੱਸ ਦਿੱਤੀਆਂ ਤੇ ਮੌਲਵੀ ਵੀ ਪੱਕ ਪੂਰਿਆ ਸੀ ਇਹਨਾਂ ਬੱਚਿਆਂ ਦਾ।
ਅਮੀਰ ਬੇਗ ਦੇ ਕੋਲ ਸਾਰੀ ਗੱਲਬਾਤ ਦੱਸੀ ਆ। ਇੱਕ ਰਾਤ ਵਾਸਤੇ ਇਹਨੂੰ ਹਵਾਲਾਤ ਦੇ ਵਿੱਚ ਬੱਚੇ ਨੂੰ ਦਿੱਤਾ ਗਿਆ। ਹੁਣ ਗੁਰੂ ਪਿਆਰਿਓ ਅਗਲੇ ਦਿਨ ਇਸ ਬੱਚੇ ਦੀ ਪੇਛੀ ਹੁੰਦੀ ਹੈ ਤੇ ਬੱਚਾ ਅਮੀਰ ਬੇਗ ਦੇ ਸਾਹਮਣੇ ਆ ਕੇ ਪਹਿਲਾਂ ਇਹਨੂੰ ਪੁੱਛਿਆ ਜਾਂਦਾ ਸਾਰਾ ਗੱਲਬਾਤ। ਹੁਣ ਕਹਿੰਦਾ ਹੈ, ਕਹਿੰਦਾ ਖਾਨ ਸਾਹਿਬ ਠੀਕ ਹੈ ਮੈਂ ਗਲਤੀ ਕੀਤੀ ਹੈ, ਮੇਰੇ ਕੋਲ ਗਲਤੀ ਹੋਈ ਆ, ਮੈਂ ਬੀਬੀ ਫਾਤਮਾ ਦੇ ਵਰਖਿਲਾਫ ਬੋਲਿਆ, ਪਰ ਇਹਨਾਂ ਨੇ ਪਹਿਲਾਂ ਗਲਤੀ ਕੀਤੀ ਹੈ ਔਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ, ਇਹ ਵੀ ਓਨੇ ਹੀ ਹੱਕਦਾਰ ਨੇ ਸਜ਼ਾ ਦੇ ਜਿੰਨਾ ਮੈਨੂੰ ਕੁੱਟਿਆ ਮਾਰਿਆ ਗਿਆ, ਇਹ ਵੀ ਓਨੇ ਹੀ ਹੱਕਦਾਰ ਨੇ, ਇਹਨਾਂ ਵੀ ਤੇ ਦੇਵੀ ਨੂੰ ਗਲਤ ਸ਼ਬਦ ਬੋਲਿਆ ਹੀ ਹੈ। ਹੁਣ ਪਿਆਰਿਓ ਜਿਹਨਾਂ ਦਾ ਰਾਜ ਸੀ ਉਹ ਥੋੜੋ ਆਪਣਿਆਂ ਨੂੰ ਕਿਤੇ ਝੜਕਿਆ ਕਰਦੇ ਆ। ਹੁਣ ਇਸ ਬੱਚੇ ਨੂੰ ਇਹ ਅਮੀਰ ਬੇਗ ਕਹਿੰਦਾ ਸੱਜਣਾ ਜਾਂ ਤੇ ਇਸਲਾਮ ਦੇ ਵਿੱਚ ਆ ਜਾ ਤੇ ਨਹੀਂ ਤਾਂ ਤੈਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਅਮੀਰ ਬੇਗ ਗੁੱਸੇ ਦੇ ਵਿੱਚ ਕੜਕ ਕੇ ਇਸ 10 ਸਾਲ ਦੇ ਬੱਚੇ ਦੇ ਉੱਤੇ ਜਿਵੇਂ ਰੋਪ ਪਾਉਂਦਾ, ਸੁਣੋ ਪਿਆਰ।

ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਤੁਸੀਂ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਦਾਸ ਦੇ ਢਾਡੀ ਜਥੇ ਦਾ ਵਕਤ ਸਮਾਪਤ ਹੈ, 12:05 ਉੱਤੇ ਹੋ ਗਏ, ਅਸੀਂ 5-7 ਮਿੰਟ ਉੱਤੇ ਲੱਗ ਗਏ, ਜਥਾ ਹਜੇ ਤੱਕ ਨਹੀਂ ਆਇਆ, ਪਰ ਸਾਨੂੰ ਦੱਸਿਆ ਨਹੀਂ ਵੀ ਤੁਸੀਂ ਕੀ ਕਰਨਾ, ਸ਼ਾਇਦ ਅਗਲਾ ਪ੍ਰੋਗਰਾਮ ਕੋਈ ਹੋਰ ਹੋਵੇ। ਸੋ ਇਸ ਤੋਂ ਬਾਅਦ ਉਸ ਬਾਲ ਹਕੀਕਤ ਰਾਏ ਦੇ ਨਾਲ ਕੀ ਬੀਤਦੀ ਹੈ। ਗੁਰੂ ਪਿਆਰਿਓ, ਇੱਥੇ ਮਾਂ ਨੇ ਤਾਂ ਹਮ, ਸੋ ਪਿਆਰਿਓ, ਮਾਂ ਨੇ ਬੜੇ ਤਰਲੇ ਕੀਤੇ, ਪਿਓ ਨੇ ਤਰਲੇ ਕੀਤੇ, ਸਾਡੇ ਬੱਚੇ ਨੇ ਜਿੰਨਾ ਕੁ ਗੁਨਾਹ ਕੀਤਾ ਹੈ ਔਰ ਓਨੀ ਉਹ ਸਜ਼ਾ ਭੁਗਤ ਚੁੱਕਾ, ਤੁਸੀਂ ਇਹਨੂੰ ਮਾਫ ਕਰ ਦਿਓ, ਧਰਮ ਨਾ ਬਦਲੋ ਇਹਦਾ। ਪਰ ਸਤਸੰਗ ਜੀ, ਜੋਰਾਵਰਾਂ ਦਾ 70-100 ਹੁੰਦਾ ਹੈ ਨਾ, ਇਸ ਬੱਚੇ ਦੇ ਨਾਲ ਕਿਵੇਂ ਧੱਕਾ ਹੁੰਦਾ, ਬੱਚੇ ਦਾ ਕਿਵੇਂ ਸ਼ਹਾਦਤ ਹੁੰਦੀ ਹੈ, ਇਹ ਤੁਹਾਡਾ ਆਪਣਾ ਅਗਲਾ ਇਤਿਹਾਸ ਹੋਵੇਗਾ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਜਦ ਆਸ਼ਕ ਸੂਲੀ ਚੜ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ, ਇਹ ਸ਼ਹੀਦਾਂ ਦੇ ਡੁੱਲੇ ਹੋਏ ਕੌਮ ਦਾ ਖੂਨ, ਤਸਵੀਰਾਂ ਕਿਵੇਂ ਬਦਲ ਜਾਂਦੀਆਂ, ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਗੁਰੂ ਪਿਆਰਿਓ ਹੁਕਮ ਹੋਇਆ ਜਿੰਨਾ ਚਿਰ ਰਾਗੀ ਜੱਥਾ ਨਹੀਂ ਆਉਂਦਾ ਢਾਡੀ ਜੱਥਾ ਅਸੀਂ ਤੁਹਾਡੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਹੋਵਾਂਗੇ। ਇੱਕ ਕਿਰਤ ਆਪਾਂ ਹੋਰ ਬੋਲਦੇ ਹਾਂ, ਇਸ ਇਤਿਹਾਸ ਨੂੰ ਅੱਗੇ ਤੁਰਦੇ ਹਾਂ। ਇਸ ਸਿਆਲਕੋਟ ਦੇ ਵਿੱਚ ਇੱਕ ਦੁਖੀ ਮਾਂ, ਇੱਕ ਦੁਖੀ ਬਾਪ, ਅੱਜ ਉਹਨਾਂ ਦੇ ਪੁੱਤ ਦੇ ਉੱਤੇ ਅੱਖਾਂ ਦੇ ਸਾਹਮਣੇ ਤਸ਼ੱਦਦ ਹੋ ਰਿਹਾ, ਔਰ ਉਹ ਕਿੱਡਾ ਵੱਡਾ ਆਪਣੇ ਜਿਗਰੇ ਦੇ ਉੱਤੇ ਪੱਥਰ ਧਰ ਕੇ ਇਹ ਸਭ ਕੁਝ ਦੇਖ ਰਹੇ ਹੋਣਗੇ, ਸੁਣ ਰਹੇ ਹੋਣਗੇ। ਸੋ ਗੁਰੂ ਪਿਆਰਿਓ, ਇਹ ਬਰਦਾਸ਼ਤ ਤੋਂ ਬਾਹਰ ਸੀ, ਪਰ ਉਹ ਸਾਰਾ ਕੁਝ ਬਰਦਾਸ਼ਤ ਕਰ ਰਹੇ ਨੇ। ਰਾਤ ਇੱਥੇ ਬੱਚੇ ਨੂੰ ਰੱਖਿਆ ਗਿਆ, ਔਰ ਉਸ ਤੋਂ ਬਾਅਦ ਸਾਰੀ ਰਾਤ ਉਹਦੇ ਉੱਤੇ ਜ਼ੁਲਮ, ਉਹਦੇ ਉੱਤੇ ਤਸ਼ੱਦਦ ਹੁੰਦਾ ਰਿਹਾ, ਔਰ ਅਗਲਾ ਦਿਨ ਚੜ੍ਹਦਾ ਭਾਈ ਭਾਗਮਲ ਇਸ ਸਿਆਲਕੋਟ ਦੇ ਪਤਵੰਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ, ਕੁਝ ਮੁਸਲਮਾਨਾਂ ਤੇ ਹਿੰਦੂਆਂ ਨੂੰ ਨਾਲ ਲੈ ਕੇ ਰਹਿਣ ਦਿੱਤਾ ਇਸ ਜਗ੍ਹਾ ਦੇ ਉੱਤੇ। ਫਿਰ ਇਸ ਅਮੀਰ ਬੇਗ ਦੇ ਕੋਲ ਆ ਕੇ ਫਰਿਆਦੀ ਹੁੰਦੇ ਆ, ਔਰ ਬਹੁਤ ਸਾਰਾ ਧਨ ਦੇਣ ਦੀ ਪੇਸ਼ਕਸ਼ ਕਰਦੇ ਆ ਵੀ ਚਲੋ ਠੀਕ ਹੈ, ਜੇ ਬੱਚੇ ਨੇ ਗਲਤੀ ਕਰ ਲਈ ਹੈ ਤੈਨੂੰ ਛੱਡੋ, ਇਸ ਗੱਲ ਨੂੰ ਇੱਥੇ ਮਿੱਟੀ ਪਾ ਦਿੱਤੀ ਜਾਵੇ। ਹੁਣ ਪਿਆਰਿਓ, ਕਿਸੇ ਤਰ੍ਹਾਂ ਦੇ ਪੈਸੇ ਦੇ ਉੱਤੇ, ਕਿਸੇ ਤਰ੍ਹਾਂ ਦੇ ਲਾਲਚ ਦੇ ਉੱਤੇ ਆ ਕੇ ਇਹ ਆਪਣਾ ਫੈਸਲਾ ਬਦਲਣ ਵਾਸਤੇ ਤਿਆਰ ਨਹੀਂ ਹੁੰਦੇ, ਔਰ ਆਖਰ ਸਤਸੰਗ ਜੀ ਇਸ ਬੱਚੇ ਦੇ ਉੱਤੇ ਫਿਰ ਤਸ਼ੱਦਦ ਹੁੰਦਾ, ਜ਼ੁਲਮ ਹੁੰਦਾ ਹੈ। ਇੱਕ ਮਾਂ ਤਰਲੇ ਕਰਦੀ ਹੈ, ਬੜੇ ਬੜੇ ਦਿਲ ਭਰ ਕੇ ਤਰਲੇ ਕਰਦੀ ਹੈ, ਕਹਿੰਦੀ ਬਾਦਸ਼ਾਹ ਤੂੰ ਬਾਦਸ਼ਾਹੀਆਂ ਮਾਣੇ, ਤੇਰੇ ਬੱਚੇ ਜੁਗ ਜੁਗ ਜੀਣ। ਇੱਕ ਮਾਂ ਦਾ ਤਰਲਾ ਹੈ, ਇਹ ਮੇਰੀਆਂ ਆਂਦਰਾਂ ਦਾ ਹਾਰ ਹੈ, ਦੇਖ ਇਹਨੂੰ ਕਿਤੇ ਮੇਰੀਆਂ ਆਂਦਰਾਂ ਨੂੰ ਤੋੜ ਕੇ ਨਾ ਰੱਖ ਦੇ। ਹੁਣ ਪਿਆਰਿਓ, ਇੱਦਾਂ ਦੇ ਤਰਲੇ ਸੁਣ ਕੇ ਵੀ ਜਾਬਰਾਂ ਦਾ ਜਦੋਂ ਮਨ ਨਹੀਂ ਭਤੀਜਿਆ ਜਾਂਦਾ। ਤੋ ਇਹ ਮਾਂ ਇੱਕ ਤਰਲਾ ਕਰਦੀ ਹੈ, ਰਸਾਲੂ ਬੋਲਦੇ। ਸੋ ਪਿਆਰਿਓ, ਕਿਵੇਂ ਇੱਕ ਮਾਂ ਤਰਲਾ ਕਰਕੇ ਕਹਿੰਦੀ ਹੈ, ਮੇਰੇ ਪੁੱਤ ਦੇ ਉੱਤੇ ਤੂੰ ਤਰਸ ਕਮਾ, ਰਹਿਮ ਕਮਾ, ਤੇਰੀ ਔਲਾਦ ਰਹਿੰਦੀ ਦੁਨੀਆ ਤੱਕ ਜੀਂਦੀ ਰਵੇ, ਇਹ ਕਿੱਦਾਂ ਦੁਆਵਾਂ ਦਿੰਦੀ ਹੈ, ਪਰ ਇਹਦੀ ਇੱਕ ਵੀ ਨਹੀਂ ਸੁਣੀ ਜਾਂਦੀ। ਸੁਣੋ ਪਿਆਰ ਦੇ ਨਾਲ ਢਾਡੀ।

ਗੁਰੂ ਪਿਆਰਿਓ, ਬੱਚਿਆਂ ਦੀ ਲੜਾਈ ਨੇ ਗੱਲ ਦਾ ਗੜੌਲ ਬਣਾ ਕੇ ਰੱਖ ਦਿੱਤਾ, ਬਾਤ ਦਾ ਬਤੰਗੜ ਬਣਾ ਕੇ ਰੱਖ ਦਿੱਤਾ। ਨਿਆਣਿਆਂ ਦੀ ਲੜਾਈ, ਨਿੱਕੀ ਜੀ ਆਪਸ ਵਿੱਚ ਲੜਾਈ, ਤੇ ਇੱਕ ਬੱਚੇ ਦੀ ਸ਼ਹਾਦਤ ਤੱਕ ਗੱਲ ਪਹੁੰਚ ਜਾਂਦੀ ਹੈ। ਔਰ ਇਹ ਧਰਮੀ ਹਕੀਕਤ ਰਾਏ ਇਹਦੇ ਨਾਲ ਕੀ ਬੀਤਦੀ ਹੈ। ਇਹਨੂੰ ਲਾਹੌਰ ਭੇਜ ਦਿੱਤਾ ਜਾਂਦਾ, ਲਾਹੌਰ ਦੀ ਉਹ ਕਚਹਿਰੀ ਜਿੱਥੋਂ ਅੱਜ ਤੱਕ ਕੋਈ ਜਿਉਂਦਾ ਵਾਪਸ ਨਹੀਂ ਸੀ ਆਇਆ। ਇਸ ਬੱਚੇ ਦੇ ਉੱਤੇ ਤਸ਼ੱਦਦ ਕਿਹੜੇ ਹੁੰਦੇ ਆ, ਉਹ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਾਗੀ ਜਥਾ ਆ ਗਿਆ ਜੀ, ਜੀ ਆਇਆਂ ਨੂੰ ਆਪਾਂ ਉਹਨਾਂ ਦੇ ਪਾਸੋਂ ਕੀਰਤਨ ਸਰਵਣ ਕਰਾਂਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਜਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਬਾਬਾ ਫਰੀਦ ਸਾਹਿਬ ਜੀ ਦੀ ਯਾਦ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ ਅਤੇ ਦੀਵਾਨ ਸੱਜਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗਈ ਹਾਜ਼ਰੀਆਂ ਭਰਨੀਆਂ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ। ਸਵਾ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਸਰਵਣ ਕਰੋ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਰਹਿਮਤ ਕਰਨ ਮਹਾਰਾਜ ਇਸੇ ਤਰ੍ਹਾਂ ਆਪਣੇ ਦਰਕਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ। ਆਓ ਭਾਈ ਸਾਹਿਬ ਹੋਰਾਂ ਪਾਸੋਂ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਸਤਿਗੁਰੂ ਰਹਿਮਤ ਕਰਨ ਜਿੱਥੇ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋ, ਆਪ ਜੀ ਰੋਜ਼ਾਨਾ ਦੀ ਰੁਟੀਨ ਜਾਣਦੇ ਹੋ, ਪਰ ਫਿਰ ਵੀ ਕੁਝ ਸੰਗਤਾਂ ਜਿਹੜੀਆਂ ਕਈ ਵਾਰ ਕਿਸੇ ਹੋਰ ਕਸਬੇ ਤੋਂ ਕਿਸੇ ਹੋਰ ਟਾਊਨ ਤੋਂ ਆਉਂਦੀਆਂ ਨੇ ਜਾਂ ਰੁਟੀਨ ਵਿੱਚ ਹਾਜ਼ਰੀ ਨਹੀਂ ਭਰ ਸਕਦੀਆਂ, ਉਹਨਾਂ ਦੀ ਜਾਣਕਾਰੀ ਹਿੱਤ ਗੁਰਦੁਆਰਾ ਸਾਹਿਬ ਦੇ ਅੰਮ੍ਰਿਤ ਵੇਲੇ ਦੇ ਜਿਹੜੇ ਦੀਵਾਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਵੇਰੇ 3:20 'ਤੇ ਹੁੰਦਾ, ਹੁਕਮਨਾਮੇ ਤੋਂ ਬਾਅਦ 5 ਬਾਣੀਆਂ ਦਾ ਨਿਤਨੇਮ, ਫਿਰ ਅਰਦਾਸ ਹੁਕਮਨਾਮਾ ਸਾਹਿਬ 5 ਤੱਕ ਸੰਪੂਰਨ ਹੋ ਜਾਂਦਾ, ਫਿਰ ਉਸ ਤੋਂ ਬਾਅਦ 5-6 ਤੱਕ ਰੋਜ਼ਾਨਾ ਸੰਗਤੀ ਰੂਪ ਵਿੱਚ ਗੁਰਮੰਤਰ ਦਾ ਅਭਿਆਸ ਹੁੰਦਾ ਹੈ, ਫਿਰ 6-8 ਤੱਕ ਆਸਾ ਜੀ ਦੀ ਵਾਰ ਦਾ ਕੀਰਤਨ, ਔਰ 8-8:45 ਤੱਕ ਸਵੇਰ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਹੋ, ਫਿਰ ਅਰਦਾਸ ਹੁਕਮਨਾਮਾ 9:00 ਦਿਨ ਦੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਸਮਾਪਤੀ ਹੁੰਦੀ ਹੈ, ਦਿਨ ਦੇ ਦੀਵਾਨ ਸ਼ੁਰੂ ਹੋ ਜਾਂਦੇ ਨੇ, ਸਾਰਾ ਦਿਨ ਇਸੇ ਤਰ੍ਹਾਂ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ। ਆਓ ਆਪ ਜੀ ਇਸੇ ਤਰ੍ਹਾਂ ਗੁਰੂ ਪਿਆਰੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਹੋਰਾਂ ਪਾਸੋਂ 4:15 ਤੱਕ ਗੁਰਬਾਣੀ ਕੀਰਤਨ ਸਰਵਣ ਕਰਕੇ ਆਨੰਦ ਮਾਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੀ ਸ਼ਬਦ ਗਾਇਨ ਕਰ ਰਹੇ ਸਨ, ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੈ ਤਾਂ ਨਿਰਮਲ ਹੋਈ। ਜਿਸ ਦਰਬਾਰ ਦੀ ਹਾਜ਼ਰੀ ਆਪਾਂ ਭਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸਜੇ ਹੋਏ ਦੀਵਾਨ ਅੰਦਰ ਗੁਰੂ ਕੀਆਂ ਕਥਾ ਕਹਾਣੀਆਂ, ਗੁਰਬਾਣੀ ਕੀਰਤਨ, ਗੁਰਬਾਣੀ ਦੀ ਵਿਚਾਰ ਆਪਾਂ ਸਰਵਣ ਕਰਦੇ ਹਾਂ। ਸੰਸਾਰ ਅੰਦਰ ਕਈ ਵਾਰ ਬਹੁਤ ਸਾਰੇ ਮਨੁੱਖ ਐਸੇ ਨੇ ਜਿਹੜੇ ਜੀਵਨ ਵਿੱਚ ਕੋਈ ਅਪਰਾਧ, ਕੋਈ ਗੁਨਾਹ, ਕੋਈ ਪਾਪ ਕਰ ਬੈਠਦੇ ਨੇ ਅਤੇ ਫਿਰ ਉਹਨਾਂ ਨੂੰ ਉਸ ਪਾਪ ਦਾ ਅਹਿਸਾਸ ਹੁੰਦਾ, ਫਿਰ ਅੰਦਰ ਪਛਤਾਵੇ ਦੀ ਅੱਗ ਵਿੱਚ ਸੜਦੇ ਨੇ। ਅਤੇ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪਾਪ ਕਰਨ ਤੋਂ ਬਾਅਦ ਫਿਰ ਇਸ ਤਰ੍ਹਾਂ ਪਾਪ ਦੇ ਬੋਝ ਦੇ ਹੇਠਾਂ ਦੱਬੇ ਜਾਂਦੇ ਨੇ ਕਿ ਉਹ ਸਮਝਦੇ ਨੇ ਅਸੀਂ ਬਹੁਤ ਵੱਡਾ ਗੁਨਾਹ ਕੀਤਾ, ਇਹ ਰੱਬ ਮਾਫ਼ ਨਹੀਂ ਕਰੇਗਾ। ਅਤੇ ਕਈ ਵਾਰ ਉਹ ਕੋਸ਼ਿਸ਼ ਕਰਦੇ ਨੇ ਸੂਸਾਈਡ ਕਰਨ ਦੀ, ਖੁਦਕੁਸ਼ੀ ਕਰਨ ਦੀ। ਪਰ ਸਤਿਗੁਰੂ ਪਾਤਸ਼ਾਹ ਇਸ ਗੁਨਾਹ ਤੋਂ ਵੀ, ਕਿਉਂਕਿ ਆਪਣੇ ਆਪ ਨੂੰ ਖਤਮ ਕਰਨਾ ਇਹ ਵੀ ਇੱਕ ਗੁਨਾਹ ਹੈ, ਸਤਿਗੁਰੂ ਪਾਤਸ਼ਾਹ ਇਧਰੋਂ ਵਰਜ ਕੇ ਦ੍ਰਿੜ ਕਰਵਾਉਂਦੇ ਨੇ ਕਿ ਜਿਹਨੂੰ ਸੰਸਾਰ ਅੰਦਰ ਕੋਈ ਢੋਈ ਨਹੀਂ ਦਿੰਦਾ ਉਹ ਪਾਪੀ ਵੀ ਇਸ ਦਰਬਾਰ ਵਿੱਚ ਰੱਬ ਦੇ ਘਰ ਵਿੱਚ ਬਖਸ਼ਿਆ ਜਾਂਦਾ। ਕਿਉਂਕਿ ਪਰਮਾਤਮਾ ਦਾ ਸੁਭਾਅ ਹੈ ਪਾਪੀਆਂ ਦੀਆਂ ਗਲਤੀਆਂ ਨੂੰ, ਪਾਪਾਂ ਨੂੰ ਮੁਆਫ਼ ਕਰ ਦੇਣਾ। ਕੋਈ ਬੰਦਾ ਪਸ਼ਚਾਤਾਪ ਕਰੇ, ਉਹਨੂੰ ਪਾਪ ਦਾ ਅਹਿਸਾਸ ਹੋ ਜਾਏ, ਸ਼ਰਨ ਵਿੱਚ ਆ ਕੇ ਖਿਮਾ ਮੰਗੇ ਅਤੇ ਪਰਮਾਤਮਾ ਬਖਸ਼ ਦਿੰਦਾ, ਉਹਨੂੰ ਇਸੇ ਕਰਕੇ ਪਤਿਤ ਪਾਵਨ ਆਖਿਆ ਜਾਂਦਾ। ਸਤਿਗੁਰੂ ਰਹਿਮਤ ਕਰੇ, ਐਸੀ ਇਸ ਦਰਬਾਰ ਦੀ ਵਡਿਆਈ ਹੈ। ਆਓ ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਇਸੇ ਤਰ੍ਹਾਂ ਸੱਜ ਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ,

ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ।

ਭੁਗਤਾ ਜੀ ਹਾਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ।

ਮੋਰ ਅੱਛਾ ਨਿਜ ਕਰਦਾ ਕਰੀਏ, ਸਭ ਬੈਰਨ ਕੋ ਆਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਅਵਰ ਚਾਹੂੰ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ

ਹਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਦਕਰਖ ਕਰਾ ਕਰ ਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ

ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਵਰਚਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ

ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾ, ਜੀਉ ਪਿੰਡ ਸਭ ਤੇਰੀ ਜੋਤ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਹੋਏ ਨਾ ਜਾਣੇ ਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।